ਨਾਲੇ ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ ਘਰ ਤਾਂ ਤੇਰਾ ਸਭ ਕਿਛੁ ਹੈ ਜਿਸ ਦੇ ਹਿਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ

ਬੇਟਾ ਗੁਰੂ ਵਿਖਾਓ, ਜਿਸ ਦੀਆਂ ਇਹ ਵਡਿਆਈਆਂ, ਕਹੈ ਨਾਨਕ ਸੁਣੋ ਸੰਤੋ, ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ।

0: ਸਤਿ ਸੰਗਤ ਜੀ, ਬੋਲੋ ਜੀ, ਵਾਹਿਗੁਰੂ ਵਾਹਿਗੁਰੂ। ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਸ ਗੁਰਦੀ ਪਾਤਸ਼ਾਹੀ ਦਸਵੀਂ ਪ੍ਰਿਤਮ ਭਗਵਤੀ ਸਿਮਰ ਕਹੇ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਇ ਅਰਜਨ ਹਰਗੋਬਿੰਦ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਤੇ ਆਈ ਕਿ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰ ਹੈ ਕਰਨ ਉਹਨੇ ਜਾਵੇ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀ ਦੇ ਪਿਤਰਾਤਮਕ ਰੂਪ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਰਦਾਸ ਦਾ ਧਿਆਨ ਕਰਕੇ ਹਰ ਸਤ ਬੋਲੋ ਜੀ ਵਾਹਿਗੁਰੂ। ਨਵਾਜ ਆਪ ਜੀ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਕਤੇ ਹੱਟੀਆਂ ਜਪੀਆਂ ਤਪੀਆਂ ਜਿਹਨਾਂ ਨਾਮ ਜਪਿਆ ਬਣ ਛਕਿਆ ਦੇ ਚਲਾਈ ਤੇ ਵਾਹਿ ਦੇ ਕੇ ਡਿੜਕੀ ਦਤਨਾ ਪਿਆਰੇ ਸਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਜਿੰਨਾ ਸਿੰਘਾਂ ਸਿੰਘਣੀਆਂ ਧਰਮ ਇਹ ਸੀ ਦਿੱਤੇ ਬੰਦ ਬੰਦ ਕਟਵਾਏ ਕੋਪਰੀਆਂ ਲਵਾਈਆਂ ਚਰਖੜੀਆਂ ਦੇ ਚੜੇ ਆਰ ਨਜ਼ਰ ਆਏ ਗੁਰਦੁਆਰ ਸਿਆਵਾਂ ਤੇ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਆ ਰਿਹਾ ਸੀ ਕਿਸੇ ਤਰੀਕੇ ਤੇ ਨਵੀਂ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਪੰਜਾਂ ਧਰਤਾਂ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਪ੍ਰਿਤ ਮੈਂ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਕੀਤਾ ਵੈ ਜਿਤ ਆਉਣ ਕਾ ਸਦਕਾ ਸਰਬ ਸੁੱਖ ਹੋਵੇ ਜਹਾਂ ਜਹਾਂ ਗੁਰੂ ਖਾਲਸਾ ਸਾਹਿਬ ਦਰਚਰਿਆ ਦੇਖ ਦੇਖ ਕੀ ਫਤਿਹ ਬਿਰਧ ਕੀ ਪਹਿਜ ਪੰਥਕੀ ਜੀ ਸ੍ਰੀ ਸਾਹਿਬ ਜੀ ਸਾਹਿਬ ਖਾਲਸਾ ਜੀ ਕੇ ਬੋਲਬਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਦਰਸ਼ਨ ਇਸ਼ਨਾਨ ਕਿਉਂਕਿ ਚੰਡੇ ਬੁੰਗੇ ਜੁਗ ਜੁਗ ਹਟਾਨ ਧਰਮ ਕਹਿ ਜੈਕਾਰ ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ ਮਤੂ ਚ ਮਤ ਪੱਜ ਕੇ ਰੱਖੇ ਆਪ ਵਾਹਿਗੁਰੂ। ਗੁਰੂ ਕੀ ਬਣਵਾਏ ਪੰਜ ਸਦਾ ਸ਼ਾਹਿਦ ਦਤਾਰ ਜੀਓ ਗੁਰਦੁਆਰਾ ਨਨਕਾਣਾ ਸਾਹਿਬ ਪੰਜਾਬ ਸਾਹਿਬ ਹੋਰ ਗੁਰਦੁਆਰੇ ਗੁਰਧਾਮ ਜਿਹਨਾਂ ਤੋਂ ਆਪ ਜੀ ਪੰਥ ਰੂਪ ਛੋੜਿਆ ਗਿਆ ਹੈ ਉਹਨੇ ਆਪਣੇ ਦਰਸ਼ਨ ਦੀ ਦਾਤ ਸੇਵਾ ਸਮਾਜ ਦਿੱਤਾ ਆਪਣੇ ਖਾਲਸਾ ਜੀ ਨੂੰ ਬਖਸ਼ੋ। ਇਹ ਨਿਉਟੀਆਂ ਦੀ ਓਟ ਗੁਰੂ ਨੇ ਆਸਰਿਆਂ ਦੇ ਆਸਰੇ ਗੁਰੂ ਧੰਨ ਧੰਨ ਗੁਰੂ ਗ੍ਰੰਥ ਦਤਾਰ ਜੀਓ ਦੋਹੇ ਕਰਜ ਓਟ ਕਰੋ ਅਰਦਾਸ ਕੁਝ ਭਾਵੇ ਤਾਂ ਰਾਸ ਇਹ ਕੀ ਬਣਵਾਇਆ ਜੀ ਆਪ ਦੀ ਚੰਨ ਕਾਮਨਾ ਦਰਦਾਸ ਜੀ ਆਪਣੇ ਬਖਸ਼ਿਸ਼ ਕੀਤੀ ਹੈ ਅੱਜ ਜਾਣੇ ਪਿੱਤਰ ਗੁਰਬਾਣੀ ਸੁਖਮਣੀ ਸਾਹਿਬ ਸੰਬੂਧ ਪਾਠ ਦਿੱਤਾ ਇਸ ਵੇਲੇ ਸੰਧਿਆ ਸਮਾਂ ਜਾਣ ਕੇ ਆਪਦੇ ਚੰਨ ਸੋਰਦਾਰ ਰਹਿ ਰਾਤ ਪਾਠ ਕੀਤੇ ਕਿਰਪਾ ਕਰੋ ਭੂਈਆਂ ਭੁੱਲ ਚੁੱਕਾਂ ਦੀ ਮਾਫੀ ਬਖਸ਼ੋ ਪਰਿਵੇ ਬਾਣੀ ਸੋਧ ਕੇ ਸਾਖੀਆਂ ਸਮਾਜ ਗੁਰਬਾਣੀ ਦਾ ਭਾਵ ਸਾਰੀਆਂ ਸੰਗਤਾਂ ਦੇ ਹਿਰਦੇ ਇਨਸਾਨ ਦੀ ਵਾਰਤਾ ਕਰੋ ਜੀ ਅੱਗੋਂ ਤੋਂ ਸ਼ੁੱਧ ਪਿੱਤਰ ਬਾਣੀ ਪਿਆਰੀ ਬਲਬੁਦੀ ਬਖਸ਼ਿਸ਼ ਕਰੋ ਰਿਵਾਜ ਇਸ ਖੁਸ਼ੀ ਵਿੱਚ ਆਪ ਦੀਆਂ ਬਖਸ਼ੀਆਂ ਦਾਤਾਂ ਵਿੱਚੋਂ ਬਜ਼ੁਰ ਕਲਾਮ ਸ਼ਾਹ ਦੇ ਦੇਗਲ ਤਿਆਰ ਕਰੇ ਹਾਦਮ ਦਤਾਰ ਆਪ ਜੀ ਭੋਗ ਲਾਓ ਸ਼ੀਰ ਪ੍ਰਸਾਦ ਸ਼ਾਹ ਸੰਗਤ ਦੀ ਰਸਨਾ ਲਾਇਕ ਹੋਵੇ ਜੋ ਜੀ ਸਕੇ ਸਵਾਸ ਸਵਾਸ ਆਪ ਜੀ ਦਾ ਪਿੱਤਰ ਨਾਮ ਜਪ ਬਖਸ਼ਿਸ਼ ਕਰੋ ਦਤਾਰ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ਼ ਕਰੋ ਸੁੱਖਾਂ ਦਾ ਪ੍ਰਕਾਸ਼ ਕਰੋ ਦੇਹ ਪ੍ਰਦੇਹ ਰੱਖਿਆ ਬਖਸ਼ਿਸ਼ ਕਰੋ ਜੀ ਜੀ ਮੈਂ ਕਿਰਪਾ ਕਰੋ ਆਪ ਜੀ ਬਖਸ਼ੀਆਂ ਦਾਤਾਂ ਲੰਗਣੇ ਤੁਰ ਸਾਰੇ ਪ੍ਰਵਾਨ ਕਰ ਦਿੱਤਾ ਖਾਲਸਾ ਬੰਦ ਸੇ ਕੌਮ ਨੂੰ ਏਕ ਦਲ ਵਾਰ ਪਿਆਰ ਦੀ ਬਖਸ਼ਿਸ਼ ਕਰਕੇ ਸਤਿ ਦਾਲ ਬਖਸ਼ੋ ਚਾਨਾ ਮੈਂ ਜੋੜੋ ਗੁਰਾਉਣ ਦਾ ਪਿਆਰ ਬਖਸ਼ਿਸ਼ ਕਰ ਦਿੱਤਾ ਹਰ ਮੈਦਾਨ ਦਵਾਨ ਖਦੇ ਬਖਸ਼ੀ ਵਾਰਤਾ ਕਰੋ ਜੀ ਗੁਰੂ ਜੀ ਗੁਰਵਾਜ ਆਪਦੇ ਚਰਨਾਂ ਸੇਵਾ ਕਰਦੇ ਸਾਰੇ ਪਿਆਰੀਆਂ ਸਿੰਘਾਂ ਸਿੰਘਣੀਆਂ ਨੇ ਤੰਦਰੁਸਤੀ ਬਖਸ਼ੋ ਚਾਟਿਕਾ ਬਖਸ਼ੋ ਅਤੇ ਸਦਾ ਹੀ ਇਸ ਤਰ੍ਹਾਂ ਆਪਣੇ ਚਰਨਾਂ ਸੇਵਾ ਦੀ ਭਾਲ ਵਾਜ ਵਾਰਤਾ ਕਰੋ ਜੀ ਸਦਾ ਬਖਸ਼ਣ ਦੀ ਦਾਲ ਬਖਸ਼ੀ ਕਰੋ ਜੀ ਗੁਰਵਾਜ ਅੰਮ੍ਰਿਤ ਵੇਲੇ ਤੋਂ ਲੈ ਕੇ ਦਾਤੇ ਆਈਆਂ ਸਾਰ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰੋ ਘੜੀਆਂ ਲਿਖ ਕੇ ਲਾਓ ਸੰਗਤਾਂ ਦਾ ਦਰ ਤੇ ਫਿਰ ਪੇਟਾ ਪ੍ਰਵਾਨ ਸ਼ੁਭਕਾਮਨਾ ਪੂਰਨ ਕਰੋ ਜੀ ਕੀ ਮੈਂ ਕਿਰਪਾ ਦਿੱਤਾ ਸੱਚੇ ਪਾਤਸ਼ਾਹੀ ਦਰ ਕਰਸੋ ਦਾ ਇੰਦਰਪਾਲ ਸਿੰਘ ਸੀਗੀ ਸੱਚੇ ਪਾਤਸ਼ਾਹ ਜੀ ਜਨਮਦੇਵ ਦੀ ਬਿਆਨ ਪਾਇਆ ਪੇਟਾ ਹੋਈ ਪ੍ਰਵਾਨ ਕਰੋ ਬਖਸ਼ ਕਰ ਰਾਜਿੰਦਰਪਾਲ ਸਿੰਘ ਚਬੀਆਂ ਨੂੰ ਤੰਦਰੁਸਤੀ ਬਖਸ਼ੋ ਲੰਮੀ ਆਯੂ ਬਖਸ਼ੋ ਸਾਡੀ ਕਲਾ ਪ੍ਰਵਾਨਤਾ ਕਰੋ ਜੀ ਗਰੀਬ ਰਾਜ ਬੱਚੀ ਖੁਸ਼ੀ ਚਿਟਕਾਰਾ ਦੇ ਜਨਮ ਦਿਨ ਦੇ ਪ੍ਰਵਾਨ ਨੂੰ ਬਿੰਦ ਮੈਂ ਪੇਟਾ ਪ੍ਰਵਾਨ ਕਰੋ ਬਖਸ਼ ਕਰ ਗਰੀਬ ਰਾਜ ਬੱਚੀ ਖੁਸ਼ੀ ਚਿਟਕਾਰਾ ਨੂੰ ਤੰਦਰੁਸਤੀ ਬਖਸ਼ੋ ਲੰਮੀ ਆਯੂ ਬਖਸ਼ੋ ਅਤੇ ਉੱਚੀ ਵਿਦਿਆ ਜਾਤ ਦੀ ਪ੍ਰਵਾਨਤਾ ਕਰੋ ਜੀ ਸਰ ਬੇਟੀ ਅਨੀਸ਼ਾ ਚਿਟਕਾਰਾ ਮੈਡੀਕਲ ਸਕੂਲ ਵਿੱਚ ਭਰਪਾਈ ਵਾਸਤੇ ਗਏ ਤੇ ਪਾਤਸ਼ਾਹ ਬਖਸ਼ਿਸ਼ ਕਰੋ ਪਿਤਾ ਜੀ ਮੇਰੇ ਬਰਾਤ ਬੱਚੀ ਸਿਹਤ ਰੱਖੋ ਬੱਚੀ ਤੰਦਰੁਸਤੀ ਬਖਸ਼ੋ ਲੰਮੀ ਆਯੂ ਬਖਸ਼ੋ ਦਿੱਤਾ ਬੱਚੀ ਅਨੀਸ਼ਾ ਚਿਟਕਾਰਾ ਪਿਤਾ ਜੀ ਆਪਣੀ ਪੜ੍ਹਾਈ ਵਿੱਚ ਕਾਮਯਾਬੀ ਬਖਸ਼ਿਸ਼ ਕਰਨੀ ਸਫਲਤਾ ਦਾਲ ਬਖਸ਼ ਕਰਕੇ ਚੰਨਾ ਦਿਨਾਂ ਦੀ ਬਣਾਓ ਕਿਰਪਾ ਕਰੋ ਪਿਤਾ ਜੀ ਭਾਈ ਗੁਰਵਿੰਦਰ ਸਿੰਘ ਆਪਣੀ ਬੇਟੀ ਬੱਚੀ ਰਾਜਲੀਨ ਕੌਰ ਦੇ ਜਨਮਦੇ ਦੀ ਖੁਸ਼ੀ ਵਿੱਚ ਪਿਤਾ ਜੀ ਰਵਲੀਨ ਕੌਰ ਦੇ ਜਨਮਦੇ ਦੀ ਖੁਸ਼ੀ ਵਿੱਚ ਆਪ ਚੰਨਾ ਧੰਨਵਾਦ ਕਰਦੇ ਹਾਂ ਸ਼ੁਕਰੀਆ ਅਦਾ ਕਰਦੇ ਹਾਂ ਬਿਰਤ ਮਾਲਕ ਹਾਲ ਸਾਰ ਪਰਿਵਾਰ ਕਰੋ ਬਖਸ਼ੇ ਕਰੋ ਵਿਵਾਹ ਮੇਰਾ ਕਰਦਿਆਂ ਬੱਚੀ ਰਵਲੀਨ ਕੌਰ ਨੂੰ ਤੰਦਰੁਸਤੀ ਬਖਸ਼ੋ ਬੱਚੀ ਨੂੰ ਲੰਮੀ ਆਯੂ ਬਖਸ਼ੋ ਮਾਤਾ ਪਿਤਾ ਧਰਮਦੇਸ਼ ਕੁੰਭ ਦੀ ਆਗਿਆ ਕਰ ਬਖਸ਼ਦਾ ਬੱਚੀ ਰਵਲਕੀਰ ਕੌਰ ਗਿਰਾਜ ਸਿੱਖੀ ਨਾਮ ਦਾਲ ਬਖਸ਼ੇ ਕਰਕੇ ਉੱਚੀ ਵਿਦਿਆ ਦਾਲ ਬਖਸ਼ੇ ਕਰਨੀ ਭਗਵਿੰਦਰ ਸਿੰਘ ਨੇ ਸਾਰੇ ਪਰਿਵਾਰ ਵਿੱਚ تاندو سی سوکھا نی چاہ نکلا کر دیتا ہے کمائیاں سبر کرو کار جواز دے بخش جائے بخش دیتا ہے کرپا کرو پرو آنی چاہنا جو کروانی دا پیار بخش کر سدا گرسی کی دھاو دا کرو جی کرپا کر دیتا ہے میران کرے ہو سیوا پروان کرو کلا چکانی ماہی بخشو کوئی ترکو نامی بخشی نے برن آج شام دے کتا کس بائرم تا واسی آگا بخشو رہنے کا سوار کے چنہ سنا جی بناو سیئی پیاری میرے دیر ملے آفتا نام جی دعوی نانک نام چاہ دی کلا تیرے پرنے بات واہ گرو جی کا خالصہ واہ گرو جی کی فتح دوہرا اگیا بھائی اکال کے تبھی جرایو سب سکھن کو حکم ہے گرو مانیو گرنتھ گرو گرنتھ جی مانیو برگڑ گران کی دے جو پرب کو مل بوجھ ہے گوڑ شد مین راج کرے گا خالصہ آگی رہے نا کوئی خوار ہوئے سا ملیں گے بڑے شرن جو واہ گرو نام جہاز چڑے سو چڑے پا جو چڑھتا کر سیون دے گرو پار اتارنا کھنڈا جا کے ہاتھ میں کلگی سو ہے تیس سو ہماری رچیا کر گرو کر گی تار جگ دیس برے سنہا ساتھیا گال واہ گرو جی کا خالصہ
1: ستنام واہ گرو صاحب جی ہم آب گن

0: ਹੋਈਆਂ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨੀ ਜੀ। ਆਓ ਪਿਆਰ ਸਾਹਿਤ ਸਤਿਕਾਰ ਯੋਗ ਪੰਥ ਦੇ ਮਹਾਨ ਵਿਦਵਾਨ ਗਿਆਨੀ ਨਵਨੀਤ ਸਿੰਘ ਜੀ ਹੋਰਾਂ ਪਾਸੋਂ ਅੰਮ੍ਰਿਤਮਈ ਬਾਣੀ ਦੀ ਲੜੀਵਾਰ ਕਥਾ ਵਿਚਾਰ ਸਰਵਣ ਕਰੋ ਜੀ। ਹੋਈਆਂ ਭੁੱਲਾਂ ਦੀ ਖਿਮਾ ਬਖਸ਼ ਦੋ, ਫਤਿਹ ਦੀ ਸਾਂਝ ਪਾਓ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ। ਸਤਨਾਮ ਵਾਹਿਗੁਰੂ ਸਾਹਿਬ ਜੀ, ਸਤਨਾਮ ਵਾਹਿਗੁਰੂ ਸਾਹਿਬ ਜੀ। ਪ੍ਰਭ ਦਾਤਉ ਦਾਤਾਰ ਪਰਿਉ ਜਾਚਕ ਇੱਕ ਸਰਣਾ, ਮਿਲੈ ਦਾਨ ਸੰਤਰੇਨ ਜਿਹ ਲਗ ਭਵ ਜਲ ਤਰਣਾ। ਬਿਨਤ ਕਰੂੰ ਅਰਦਾਸ ਸੁਨਹੂੰ ਜੇ ਠਾਕੁਰ ਭਾਵੈ, ਦੇਹ ਦਰਸ ਮਨ ਚਾਉ ਭਗਤ ਇਹੋ ਮਨ ਠਹਿਰਾਵੈ। ਬਲਿਉ ਚਿਰਾਗ ਅੰਧਿਆਰ ਮਹਿ ਸਭ ਕਲ ਉਦਰੀ ਇੱਕ ਨਾਮ ਧਰਮ, ਪ੍ਰਗਟ ਸਗਲ ਹਰ ਭਵਨ ਮਹਿ ਜਨ ਨਾਨਕ ਗੁਰ ਪਾਰ ਬ੍ਰਹਮ। ਪ੍ਰਗਟ ਸਗਲ ਹਰ ਭਵਨ ਮਹਿ ਜਨ ਨਾਨਕ ਗੁਰ ਪਾਰ ਬ੍ਰਹਮ। ਸਤਨਾਮ ਵਾਹਿਗੁਰੂ ਸਾਹਿਬ ਜੀਓ। ਸਲੋਕ ਮਹੱਲਾ ਤੀਜਾ। ਬਾਬੀਹਾ ਖਸਮੈ ਕਾ ਮਹਿਲ ਨਾ ਜਾਣਹੀ, ਮਹਿਲ ਦੇਖ ਅਰਦਾਸ ਪਾਏ।

मलार राग वर्खा रुत दा ही राग है, सावन ते भादों दा। ते इन्हां दो महीनियां च बाबीहे जेड़े ने पंछी जेड़े ने उपकारा अक्सर करदे, क्योंकि बारिश दा महीना हुंदा है, रुत हुंदी है, ते वर्खा रुत अंदर वो वार वार उतां नूं मूंह करके उसकी पुकार करदे। इस करके गुरु साहब जी ने पुकार करन वाले जग्यासु नूं भी बबीहे दे नाल तशबीह दित्ती है। इत्थों तक जदों आपां धन गुरु नानक देव सच्चे पातशाह दातार जी दा जीवन देखदे हां, गुरु नानक देव सच्चे पातशाह जी दी अगमी बाणी श्री जपजी साहिब, जिस दे टीके केवल सिख मत दे धारनियां हैं नहीं, पता नहीं किन्ने को अनमतियां जेडे अनमत दे हन, होर मतां नूं मन्नण वाले ने, पर गुरुदेव सच्चे पातशाह जी दी इस आद बाणी तो इन्ने प्रभावित होए ने कि हर विद्वान ने भावें किसी भी धर्म का होवे, गुरु साहब सच्चे पातशाह जी की उस अमृत बाणी का अपनी मत अपनी समझ अपनी सोझी मुताबक टीका किया है, टीके का अर्थ हुंदा व्याख्या की है, भाव अर्थ समझाए। उन्हां विच्चों ही एक टीका है ओशो दा, रजनीश दा, जिदे विच उसने जपजी साहब जी की व्याख्या अपने ढंग नाल की है, पर उहदे विच उहने एक बड़ी कमाल की साखी दिती है इस भादो दे महीने नूं ही आधार बना के, कि धन गुरु नानक देव सच्चे पातशाह जी किवें बबीहे वांगू ही पुकारदे सन। उन्हां ने उस टीके की आरंभता इत्थों कीती है, जिथों भी चंगा गुण मिले, चंगी साखी मिले, जुड़न दा हीला बन सके, सानू ग्रहण कर लेना चाहिदा। ते फिर गुरु ग्रंथ गुरु नानक देव सच्चे पातशाह जी की बाणी दे अर्थ तां जिसने भी कीते ने सानू उदे विच्चों ही टुब्बी मार के देखना चाहिदा है कि किसे दी मत कित्थों तक उड़ारी मारदी है। वो बड़ा दार्शनिक बंदा सी, हालांकि बड़ा कंट्रोवर्सी दे अंदर भी रहा, पर उदियां दलीलां दा उदे दर्शन दा उस वक्त दा जमाना बड़ा कायल सी, ते उन्हें हर धर्म दी बाणी दे उत्ते हर धर्म के उत्ते व्याख्या की है, भावे गोरख बाणी होवे, कबीर बाणी होवे, दादू बाणी होवे, ते गुरु नानक देव सच्चे पातशाह जी की बाणी ते बौद्ध धर्म ते जैन धर्म ते हर एक दुनिया के हर एक महान बंदे दे उत्ते उन्हें अपना बोलिया है, कई कई घंटे बोलिया। मैं सिर्फ इस करके कि गुरु साहब धन गुरु नानक देव सच्चे पातशाह जी की बाणी प्रति जो गल करता है तो यह गल कहता है कि किसी ने उस प्रभु नूं नच के पाया, जदों मीरां दी गल करदा है कहिंदा मीरां ने प्रभु नूं नच के पाया, किसी ने प्रभु नूं ज्ञान विच पाया, जदों ओ गुरु नानक देव सच्चे पातशाह जी दी गल करदा कहिंदा ते नानक ही है, कहिंदा नानक ने गा के पाया, कि गुरु नानक देव सच्चे पातशाह जी इन्ने प्रेम विच सन कि उन्हां ने परमात्मा नूं जदों भी अपने नेड़े वेख्या जां उहदा जदों भी चलकारा किसी नूं दित्ता है, गुरु साहब जी ने गा के ही उस अकाल पुरख वाहिगुरु के स्वरूप नूं बयान किया है। इहदे च कोई अतकथन नहीं, गुरु साहब सच्चे पातशाह जी ने गा के ही सारी बाणी नूं अपने श्री कंठ तो गा के ही अकाल पुरख वाहिगुरु परमेश्वर जी बाबत सानू किन्ना फलसफा दे दिता है। भादों के महीने की गल करदा है कि तलवंडी की धरती है, राय भोए की तलवंडी जिथे गुरु नानक देव जी का अवतरण होया, राय बुलार राय भोए, ये दो शब्द ने असी कई बार भोए का अर्थ समझने भी भूमि है, राय भोए राय बुलार का पिता सी, राय बुलार ने अपने पिता के नाँ ते पिंड बनिया सी। पुराने समयां विच लोकी अपने नावां ते जां अपने वडेरियां दे नावां ते पिंड बनदे सन। अज भी पंजाब दी धरती ते तुसी चले जाओ बहुत पिंड ऐसे ने जिहड़े उस वक्त दे शाह चौधरियां ने उस वक्त दे राजियां ने कह लिए, उस वक्त दे उस जो हाकम सन उन्हां ने अपने नाँ ते बन्ने ने। पंजाब दी धरती ते बहुत जिवें फरीदकोट शहर है बाबा फरीद जी दे नाँ ते वसिया, कोट ईसे खां शहर एक छोटा जिहा कस्बा है, वह कोट ईसे खां एक जरनैल सी उन्हें अपने नाँ ते विछाया। पटियाला शहर ही जिहड़ा पट्टी का राजा जिहड़ा सी पट्टी उहदा कस्बा सी, इस करके पट्टी आला तां पटियाला बन गया। लुधियाना
ਲੁਧਿਆਣਾ ਜਿਹੜਾ ਸੀ ਲੋਧੀਆਂ ਨੇ ਵਸਾਇਆ ਸੀ, ਬਹਿਲੋਲ ਲੋਧੀ ਦੇ ਵਡੇਰੇ, ਇਸ ਕਰਕੇ ਲੋਧੀਆਣਾ ਸੀ। ਸ਼ਬਦ ਵਿਗੜਦੇ ਵਿਗੜਦੇ ਕਈ ਵਾਰੀ ਸੁਧਰ ਜਾਂਦੇ ਨੇ, ਪਰ ਉਸ ਵਕਤ ਦੇ ਸ਼ਬਦ ਜਿਹੜੇ ਸਨ ਲੁਧਿਆਣਾ ਹੀ ਕਿਹਾ ਜਾਂਦਾ ਸੀ, ਉਹ ਲੁਧਿਆਣਾ ਹੋ ਗਿਆ। ਕਈ ਸ਼ਹਿਰ ਐਸੇ ਨੇ ਜਿਹੜੇ ਨਾਵਾਂ ਤਕਰੀਬਨ ਨਾਵਾਂ ਤੇ ਹੀ ਵਸੇ ਹੁੰਦੇ ਸਨ ਪਹਿਲੇ ਸ਼ਹਿਰ। ਇੱਥੇ ਵੀ ਆਪਾਂ ਦੇਖਦੇ ਹਾਂ ਸਾਰੇ ਸ਼ਹਿਰ ਲੋਕਾਂ ਦੇ ਨਾਵਾਂ ਤੇ ਹੀ ਹਨ, ਬੰਦਿਆਂ ਦੇ ਨਾਵਾਂ ਤੇ ਹੀ ਹਨ। ਸੋ ਰਾਏ ਭੋਏ ਦੀ ਤਲਵੰਡੀ, ਰਾਏ ਬੁਲਾਰ ਨੇ ਆਪਣੇ ਪਿਤਾ ਰਾਏ ਭੋਏ ਦੇ ਨਾਂ ਤੇ ਪਿੰਡ ਬੰਨਿਆ ਸੀ। ਰਾਏ ਭੋਏ ਦੀ ਤਲਵੰਡੀ ਵਿੱਚ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਅਵਤਰਨ ਹੋਇਆ। ਕੁਝ ਸਾਲਾਂ ਦੀ ਉਮਰ ਹੈ। ਉਹ ਲਿਖਦਾ ਹੈ ਕਿ ਭਾਦੋਂ ਦਾ ਮਹੀਨਾ ਹੈ, ਰਾਤ ਦੇ ਦੋ ਪਹਿਰ ਗੁਜ਼ਰ ਚੁੱਕੇ ਨੇ। ਮਾਤਾ ਤ੍ਰਿਪਤਾ ਜੀ ਉੱਠਦੇ ਨੇ ਤੇ ਕੀ ਦੇਖਦੇ ਨੇ ਵੀ ਨਾਨਕ ਪੁੱਤਰ ਜੀ ਆਪਣੇ ਆਸਣ ਤੇ ਬੈਠੇ ਨੇ, ਚੌਂਕੜੀ ਮਾਰੀ ਹੋਈ ਹੈ ਤੇ ਉਹਨਾਂ ਦੇ ਸ੍ਰੀ ਮੁਖ ਤੋਂ ਮੱਧਮ ਜੀ ਮਿੱਠੀ ਜੀ ਕੋਈ ਆਵਾਜ਼ ਆ ਰਹੀ ਹੈ, ਬੁੱਲ ਹਿਲਦੇ ਪੈਣ ਤੇ ਇਸ ਤਰ੍ਹਾਂ ਬੇਟੇ ਨੂੰ ਅੱਧੀ ਰਾਤ ਬੈਠਿਆਂ ਦੇਖ ਕੇ ਥੋੜਾ ਮਨ ਵਿੱਚ ਡਰ ਵੀ ਪੈਦਾ ਹੋਇਆ, ਅਚਰਜਤਾ ਪੈਦਾ ਹੋਈ, ਜਗਿਆਸਾ ਵਧੀ ਤੇ ਯਕ ਲਖਤ ਕੋਲ ਜਾ ਕੇ ਕੱਲ ਕਹੀ, ਬੇਟਾ ਜੀ ਤੁਸੀਂ ਠੀਕ ਹੋ, ਸਰੀਰ ਠੀਕ ਹੈ, ਕੋਈ ਕਿਸੇ ਤਰ੍ਹਾਂ ਦੀ ਪਰੇਸ਼ਾਨੀ? ਸਾਖੀਕਾਰ ਜਦੋਂ ਸਾਖੀ ਲਿਖਦਾ ਘੜਦਾ ਨਾ, ਉਹਨੂੰ ਖੂਬਸੂਰਤ ਬਣਾਉਣ ਦੇ ਲਈ ਕਈ ਤਰ੍ਹਾਂ ਦੇ ਅਲੰਕਾਰ ਵਰਤਦਾ। ਇਹ ਸਾਖੀਕਾਰ ਦੀ ਵਿਦਵਤਾ ਕਹਿ ਲਈਏ, ਉਹਦਾ ਆਪਣਾ ਢੰਗ ਕਹਿ ਲਈਏ। ਘਟਨਾ ਛੋਟੀ ਹੁੰਦੀ ਹੈ ਪਰ ਉਹਨੂੰ ਬਣਾਉਣ ਦੇ ਲਈ, ਸਮਝਾਉਣ ਦੇ ਲਈ ਉਹਦਾ ਵਿਸਥਾਰ ਕਰਨਾ ਤਾਂ ਲਾਜ਼ਮੀ ਹੈ, ਨਹੀਂ ਤੇ ਗੱਲ ਸਮਝ ਨਹੀਂ ਆਉਂਦੀ। ਛੋਟੀ ਜਿਹੀ ਗੱਲ ਹੁੰਦੀ ਹੈ, ਸੂਤਰ ਛੋਟਾ ਜਿਹਾ ਹੁੰਦਾ ਹੈ, ਪਰ ਜਦੋਂ ਉਸ ਸੂਤਰ ਦਾ ਵਿਸਥਾਰ ਕਰਨਾ ਹੁੰਦਾ, ਬੜੇ ਬੜੇ ਵੱਡੇ ਪੰਨੇ ਭਰੇ ਜਾਂਦੇ ਨੇ, ਸੂਤਰ ਛੋਟਾ ਹੀ ਹੁੰਦਾ। ਇਸੇ ਤਰ੍ਹਾਂ ਕਹਾਣੀ ਦਾ ਮੂਲ ਸਾਰ ਛੋਟਾ ਹੀ ਹੁੰਦਾ, ਪਰ ਉਹਨੂੰ ਸ਼ਿੰਗਾਰ ਕੇ ਜਦੋਂ ਪੜਾਂਗੇ ਜਾਂ ਲਿਖਾਂਗੇ ਜਾਂ ਬੋਲਾਂਗੇ, ਉਹ ਸਹਿਜੇ ਹੀ ਸਾਡੇ ਹਿਰਦਿਆਂ ਵਿੱਚ ਘਰ ਕਰ ਜਾਂਦੀ। ਇਸ ਕਰਕੇ ਜਿਹੜੀਆਂ ਸਾਡੀਆਂ ਪੁਰਾਤਨ ਕਹਾਣੀਆਂ ਨੇ ਨਾ, ਕਿਉਂਕਿ ਸਮਾਂ ਬਦਲਦਾ ਰਿਹਾ, ਅੱਜ ਸਾਡੇ ਕੋਲ ਉਹ ਸਮਾਂ ਨਹੀਂ, ਇਸ ਕਰਕੇ ਸਾਡੀਆਂ ਉਹਨਾਂ ਸਾਖੀਆਂ ਤੇ ਵੀ ਅਸੀਂ ਕਿੰਤੂ ਕਰ ਦਿੰਦੇ ਹਾਂ, ਪਰ ਇਹ ਨਹੀਂ ਜਾਣਦੇ ਵੀ ਅੱਜ ਤੋਂ 200-400 ਸਾਲ ਪਹਿਲਾਂ ਦਾ ਜਿਹੜਾ ਸਾਹਿਤ ਰਚਨ ਦਾ ਢੰਗ ਸੀ ਉਹ ਅੱਜ ਤੋਂ ਬਹੁਤ ਨਿਆਰਾ ਸੀ। ਉਸ ਸਮੇਂ ਦਾ ਉਹ ਸਾਹਿਤ ਉਸ ਵੇਲੇ ਲਈ ਬਹੁਤ ਹੀ ਮਕਬੂਲ ਤੇ ਕਾਰਗਰ ਸੀ। ਅੱਜ ਸਾਹਿਤ ਅੱਜ ਵੀ ਲਿਖਿਆ ਜਾ ਰਿਹਾ, ਦਿਖਾਇਆ ਜਾ ਰਿਹਾ, ਅੱਜ ਹੋਰ ਢੰਗ ਨਾਲ ਫਿਲਮਾਇਆ ਜਾਂਦਾ। ਅੱਜ ਫਿਲਮਾਇਆ ਜਦੋਂ ਕੋਈ ਚੀਜ਼ ਜਾਂਦੀ, ਕਿੰਨੀ ਕੁ ਅਸਲੀਅਤ ਹੁੰਦੀ ਹੈ ਜੇ ਅਸੀਂ ਦੇਖੀਏ, ਕਿੰਨੀ ਉਹਦੇ ਵਿੱਚ ਕਲਪਨਾ ਭਰੀ ਜਾਂਦੀ ਹੈ ਤੇ ਭਰਨੀ ਪੈਂਦੀ ਹੈ। ਇਹ ਹਰ ਸਾਖੀਕਾਰ ਦਾ ਹੱਕ ਬਣਦਾ ਹੈ, ਹਰ ਜੋ ਕੋਈ ਚੀਜ਼ ਨੂੰ ਬਣਾਉਣ ਵਾਲਾ ਹੈ, ਭਾਵੇਂ ਉਹ ਪਰਦੇ ਤੇ ਵਿਖਾਉਂਦਾ ਹੈ, ਭਾਵੇਂ ਉਹ ਕਿਤਾਬ ਤੇ ਉੱਕਰਦਾ ਹੈ, ਭਾਵੇਂ ਉਹ ਸ਼ਬਦਾਂ ਨਾਲ ਹੀ ਬਿਆਨ ਕਰਦਾ, ਉਹ ਆਪਣਾ ਅੰਦਰ ਦੀ ਕਲਪਨਾ ਨੂੰ ਵਿੱਚ ਭਰੇਗਾ ਹੀ ਭਰੇਗਾ, ਕਿਉਂਕਿ ਕਲਪਨਾ ਦੇ ਰੰਗ ਤੋਂ ਬਿਨਾਂ ਕੋਈ ਗੱਲ, ਕੋਈ ਸਾਖੀ, ਕੋਈ ਘਟਨਾ ਜਿਹੜੀ ਹੈ ਉਸਨੂੰ ਸ਼ਿੰਗਾਰਿਆ ਨਹੀਂ ਜਾ ਸਕਦਾ, ਲੋਕਾਂ ਦੇ ਹਿਰਦਿਆਂ ਤੱਕ ਨਹੀਂ ਪਹੁੰਚਾਇਆ ਜਾਂਦਾ। ਇਸ ਕਰਕੇ ਉਹਨੂੰ ਸ਼ਿੰਗਾਰਨਾ ਪੈਂਦਾ, ਸਵਾਰਨਾ ਪੈਂਦਾ। ਹਾਂ, ਅਤ ਕਥਨੀ ਨਾ ਹੋਵੇ, ਅਸੱਤ ਨਾ ਹੋਵੇ, ਝੂਠ ਨਾ ਹੋਵੇ, ਉਹਦੇ ਵਿੱਚ ਸਿੱਖਿਆ ਹੋਵੇ, ਉਹਦੇ ਵਿੱਚ ਗਿਆਨ ਹੋਵੇ, ਉਹ ਕਿਸੇ ਮੂਲ ਤੱਤ ਨਾਲ ਜੁੜੀ ਹੋਵੇ, ਉਹਨੂੰ ਕਿਸੇ ਵੀ ਢੰਗ ਨਾਲ ਬਿਆਨ ਕੀਤਾ ਜਾ ਸਕਦਾ। ਤੇ ਦੂਸਰੀ ਵਾਰ ਤਾਂ ਕਿ ਤੁਹਾਡੇ ਬਿਆਨ ਕਰਨ ਦਾ ਜਿਹੜਾ ਭਾਵ ਹੈ, ਜੋ ਅੰਦਰ ਦੀ ਮਨ ਦੀ ਭਾਵਨਾ ਹੈ, ਉਹ ਸਦਾ ਉਸ ਪਿਆਰੇ ਦੇ ਪ੍ਰਤੀ ਸਤਿਕਾਰ ਵਾਲੀ ਤੇ ਦੂਜੇ ਨੂੰ ਉਹਦੇ ਸਤਿਕਾਰ ਵਿੱਚ ਲਿਆਉਣ ਵਾਲੀ ਹੋਵੇ, ਨਾ ਕਿ ਭਾਵਨਾ ਐਸੀ ਹੋਵੇ ਕਿ ਉਹਦਾ ਮਜ਼ਾਕ ਉਡਾਉਣਾ ਹੋਵੇ, ਜਾਂ ਲੋਕਾਂ ਵਿੱਚ ਸ਼ੰਕਾ ਪੈਦਾ ਕਰਨਾ ਹੋਵੇ, ਜਾਂ ਲੋਕਾਂ ਦੇ ਵਿੱਚ ਕਿਸੇ ਤਰ੍ਹਾਂ ਦੀ ਅਗਿਆਨਤਾ ਪੈਦਾ ਕਰਨੀ ਹੋਵੇ, ਡਰ ਪੈਦਾ ਕਰਨਾ ਹੋਵੇ, ਫਿਰ ਉਹ ਭਾਵੇਂ ਕਿੰਨੀ ਵੀ ਸ਼ਿੰਗਾਰੀ ਜਾਏ, ਕਿੰਨੀ ਵੀ ਸਵਾਰੀ ਜਾਏ, ਉਹ ਆਪਣੇ ਲੀਹ ਤੋਂ ਲੱਥ ਜਾਂਦੀ ਹੈ। ਪਰ ਜੇ ਭਾਵਨਾ ਜੋੜਨ ਦੀ ਹੈ, ਪਿਆਰ ਦੀ ਹੈ, ਅਦਬ ਦੀ ਹੈ, ਫਿਰ ਹਰ ਚੀਜ਼ ਪ੍ਰਵਾਨ ਹੈ। ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਬਤ ਤੋਂ ਲਿਖਦਾ ਹੈ ਲੇਖਕ ਕਿ ਸਤਿਗੁਰਾਂ ਦੇ ਮਾਤਾ ਤ੍ਰਿਪਤਾ ਜੀ ਪਾਸ ਆਏ, ਸਰੀਰ ਦਾ ਹਾਲ ਪੁੱਛਿਆ, ਕਿਆ ਬੇਟਾ ਇੰਨੀ ਰਾਤ ਗੁਜ਼ਰ ਗਈ, ਦੋ ਪਹਿਰ ਰਾਤ ਗੁਜ਼ਰ ਗਈ ਹੈ, ਹੁਣ ਤੇ ਦਿਨ ਦਾ ਚੜਾਅ ਹੋਣ ਵਾਲਾ ਹੈ, ਤੂੰ ਅਜੇ ਤੱਕ ਸੁੱਤਾ ਨਹੀਂ, ਸੌਂ ਜਾ, ਆਰਾਮ ਕਰ ਲੈ, ਆਰਾਮ ਕਰੇਗਾ, ਸੌਂ ਜਾਏਗਾ, ਮੇਰੇ ਮਨ ਨੂੰ ਵੀ ਧੀਰਜ ਹੋਏਗੀ। ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦਤਾਰ ਪਿਤਾ ਜੀ ਉਹ ਕਹਿੰਦੇ ਕੁਝ ਮਿੰਟ ਲਈ ਚੁੱਪ ਕਰ ਗਏ, ਪਲ ਚੁੱਪ ਕਰ ਗਏ। ਰਾਤ ਦਾ ਟਾਈਮ ਸੀ, ਹਰ ਪਾਸੇ ਸ਼ਾਂਤੀ ਸੀ, ਉਸ ਸਮੇਂ ਸਭ ਸੌਂ ਜਾਂਦੇ ਨੇ, ਪਰ ਕਹਿੰਦੇ ਦੂਰੋਂ ਘਰ ਤੋਂ ਬਾਹਰ ਇੱਕ ਪਪੀਹੇ ਦੀ, ਬਬੀਹੇ ਦੀ, ਚਾਤਰਕ ਦੀ ਆਵਾਜ਼
प्रियो प्रियो की आवाज गुरबाणी भी पबीहे की आवाज न्यो प्रियो क्या है कि प्रियो प्रियो की बड़ी दर्द भरी पर मिठी आवाज वो आ रही सी ते गुरु साहब सच्चे पातशाह जी के कन्ना विच पई। गुरदेव जी ने कहा माता जी आ बबीहा वेखो प्यासा है लोड़दायक है यह लोड़वंद है यह पिपा प्यासे दे विच पबीहा रात हो गई दा भी इनू नहीं पता यह पुकार रहा है क्योंकि इनू पता है पता नहीं कदों वह नींद डिगे वह बदल बरसे गरजे ते वह बूंद डिग पवे ते जे मैं सुत्ता रह गया ते फिर मैं उहदे तों वांझा रह जावांगा। वह पुकार रहा रात दिन नहीं देख रहा वह वेखदा पिया कि मैनू बूंद मिल जाए। ਇਹ ਪਬੀਹਾ ਇੱਕ ਬੂੰਦ ਲਈ ਦਿਨ ਰਾਤ ਪੁਕਾਰਦਾ ਹੈ ਇਹਦਾ ਜੀਵਨ ਹੈ ਉਹ ਸਵੰਤੀ ਬੂੰਦ। ਇਸੇ ਤਰ੍ਹਾਂ ਵਾਹਿਗੁਰੂ ਪਰਮਾਤਮਾ ਦਾ ਨਾਮ ਮੇਰਾ ਜੀਵਨ ਹੈ ਜਿੰਨਾ ਚਿਰ ਉਹ ਪ੍ਰਾਪਤ ਨਹੀਂ ਹੁੰਦਾ ਮਿਲਦਾ ਨਹੀਂ ਮੈਂ ਉਹਨਾਂ ਚਿਰ ਕਿਵੇਂ ਆਰਾਮ ਕਰਾਂ। ਉਹਨੂੰ ਆਖਦਾ ਤੇ ਮੇਰਾ ਜੀਵਨ ਹੈ ਉਹਨੂੰ ਵਿਸਾਰ ਦੇਵਾਂ ਤੇ ਮੇਰੀ ਮੌਤ ਹੈ। ਬਬੀਹੇ ਤੋਂ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਮਾਤਾ ਜੀ ਨੂੰ ਸਮਝਾਇਆ ਕਿ ਜੀਵਨ ਹੀ ਪੁਕਾਰ ਨਾਲ ਹੈ जे कोई पुकारेगा उसे ऊर्जा दे नाल अपने प्राणा दी ऊर्जा नू उस तरफा लाना पैंदा है जिस नाल साडी शिद्दत जुड़ जांदी प्यार जुड़ जांदा है। जे प्राणा दे नाल असी उस पासे नहीं तुरदे प्राण दा अर्थ है पूरी ऊर्जा दे नाल पूरे समर्पण दे नाल। ते गुरु साहिब जी दी बाणी तां आपां रोज पढ़दे आ गुरु नानक देव जी दे बचन ने आखां जीवां विसरै मर जाओ आखन औखा साचा नाओ साचे नाम की लागै भूख। जे एक बार ये भुख लग गई ये भुख की करेगी उत भुख है खाए चली है दुख। इस भुख दे आउण दे नाल दुख चले जाणगे। भुख लगी होए दा मतलब है बंदे नूं कोई रोग नहीं। भुख लगण दा मतलब है प्यास लगण दा मतलब है भी ये बंदा निरोआ है इहदे शरीर नूं भोजन दी लोड़ है। ते जिस मन नूं नाम दी भुख लगदी है अंदर नूं नाम दी तोड़ महसूस हुंदी है इहदा मतलब है इहदा मन जिहड़ा है रोगी नहीं है इहदा मन स्वस्थ है इहदे मन विच प्रभु प्रति प्रेम है वह अपने असले नूं पुकार रहा। जिस मन नूं ये लोड़ महसूस नहीं हुंदी जिस अंदर नूं परमात्मा दी इबादत परमात्मा दा प्रेम तंग नहीं करता अंदरों वलवले नहीं आते अंदरों इहदा मतलब है वह मन रोगी है उन्हूं उपचार करना पेगा। तो उहदा उपचार किवें है जिवें शरीर का कोई रोगी होवे भुख ना लगे तो वह डॉक्टर कोल जाएगा ते जे कोई मन का रोगी है उन्हूं मन नूं भुख नहीं लगती उन्हूं सत संगत रूपी वैद्यशाला विच आउणा पेगा वैद कोल गुरु वैद कोल आउणा पेगा ते गुरु वैद फिर उन्हूं ओ औखद दे देगा जो उहदे लई जरूरी है। हर कोई वैद कोल आउंदा है जिवें दा किसे दा रोग है वैद नबज देखदा है। अजकल होर तरीके ने पर पुराने समयां विच भाई साहिब भाई गुरदास जी ने वचन कीते ने कि जिवें जैसे तो अनेक रोगी आवत है वैद ग्रह जैसो जैसो रोग तैसो औखद खवावे। कहिंदे जिवें वैद दे घर अनेकां रोगी आउंदे ने पर हर रोगी दे रोग नूं वेख के तैसो औखद खवावई। कहिंदे इसे तरह गुरु दे द्वारे ते अनेकां मानसिक आत्मक शारीरिक पता नहीं किन्ने कु रोगी ने सारे आउंदे ने जिदा जिवें दा रोग है गुरु साहिब उहनूं उहो जिहा ज्ञान दिंदे ने। है नाम ही देना शब्द ही है देनी बाणी है सेवा ते सिमरन ही है पर इस जुगत नाल देना इस ढंग नाल देना है कि उन्हूं कहना भी तू इस ढंग नाल सिमरन करना है आ बाणी पढ़नी है आ सेवा करनी है इह सारा कुछ गुरु घरों मिलदा है। सत संगत ओ औषधालिया है जिथों मन ते

ਤੀਜਾ ਬਾਬੀਹਾ ਖਸਮੈ ਕਾ ਮਹਿਲ ਨਾ ਜਾਣੀ। ਹੇ ਬਾਬੀਹਾ, ਪੁਕਾਰ ਰਿਹਾ ਤੈਨੂੰ ਕੀ ਪਤਾ ਬਦਲਾਂ ਦਾ, ਤੈਨੂੰ ਕੀ ਪਤਾ ਕਣੀਆਂ ਦਾ ਕਿੱਥੋਂ ਆਉਂਦੀਆਂ ਨੇ। ਤੂੰ ਵਾਹਿਗੁਰੂ ਦੇ ਮਹਿਲ ਨੂੰ ਘਰ ਨੂੰ ਨਹੀਂ ਜਾਣਦਾ। ਬਬੀਹੇ ਦਾ ਅਰਥ ਹੈ ਜੀਵ ਆਤਮਾ ਪ੍ਰਾਣੀ ਜਿਗਿਆਸੂ। ਹੇ ਜਿਗਿਆਸੂ, ਤੂੰ ਖਸਮ ਦਾ ਘਰ ਨਹੀਂ ਜਾਣਦਾ, ਖਸਮੈ ਕਾ ਮਹਿਲ ਨਾ ਜਾਣਹੀ। ਮਹਿਲ ਦੇਖ ਅਰਦਾਸ ਪਾਏ, ਮਹਿਲ ਦੇਖ, ਤੂੰ ਜੇ ਮਹਿਲ ਦੇਖਣਾ ਹੈ, ਉਹਦਾ ਘਰ ਦੇਖਣਾ ਹੈ, ਤੇ ਉਹਦੇ ਲਈ ਤਰੀਕਾ ਕੀ? ਅਰਦਾਸ ਪਾਏ। ਪਾਏ ਦਾ ਅਰਥ ਇੱਥੇ ਹੈ ਵੀ ਅਰਦਾਸ ਕਰ, ਅਰਦਾਸ ਵਿੱਚ ਸ਼ਾਮਿਲ ਹੋ ਜਾ, ਅਰਦਾਸ ਵਿੱਚ ਜੁੜ ਜਾ। ਜਦੋਂ ਤੂੰ ਅਰਦਾਸ ਵਿੱਚ ਸ਼ਾਮਿਲ ਹੋਏਗਾ, ਅਰਦਾਸ ਵਿੱਚ ਜੁੜ ਜਾਏਗਾ, ਤੇ ਮਹਿਲ ਪਾਏ, ਤੂੰ ਉਸ ਅਕਾਲ ਪੁਰਖ ਵਾਹਿਗੁਰੂ ਦੇ ਘਰ ਨੂੰ ਪਾ ਲਏਗਾ। ਵੀ ਉਹਦਾ ਘਰ ਕੈਸਾ ਹੈ? ਉਹ ਘਰ ਤੈਨੂੰ ਨਜ਼ਰ ਹੀ ਆਏਗਾ। ਲਿਖਿਆ ਨਾ ਗੁਰੂ ਸਾਹਿਬ ਨੇ, ਸੋ ਘਰ ਕਿਹੋ ਜਿਹਾ ਹੈ, ਸੋ ਦਰ ਕਿਹੋ ਜਿਹਾ ਹੈ। ਉਹ ਬਾਣੀ ਵਿੱਚ ਆਪਾਂ ਨੂੰ ਦਤਾਰ ਪਿਤਾ ਮਹਾਰਾਜ ਨੇ ਦੱਸਿਆ, ਸੋ ਪੁਰਖ ਕਿਹੋ ਜਿਹਾ ਹੈ, ਉਹ ਵੀ ਆਪਾਂ ਬਾਣੀ ਵਿੱਚ ਪੜ੍ਹਦੇ ਹਾਂ। ਸੋ ਦਰ ਤੇਰਾ ਕਿਹਾ, ਸੋ ਘਰ ਕਿਹਾ, ਜਿਤ ਬਹਿ ਸਰਬ ਸੰਭਾਲੇ, ਵਾਜੇ ਤੇਰੇ ਨਾਦ ਅਨੇਕ ਅਸੰਖਾ, ਕੀਤੇ ਤੇਰੇ ਵਾਵਣ ਹਾਰ। ਇਹ ਪਹਿਲਾਂ ਗਿਆਨ ਖੰਡ ਹੈ। ਇਹ ਪਹਿਲਾਂ ਇਹ ਹੈ ਵੀ ਪਹਿਲਾਂ ਜਾਣਨਾ, ਸਮਝ ਵਿੱਚ ਰੱਖਣਾ ਪਹਿਲਾਂ ਇਸ ਗੱਲ ਨੂੰ ਕਿ ਵਾਹਿਗੁਰੂ ਪਰਮਾਤਮਾ ਪਰਮੇਸ਼ਵਰ ਦਾ ਇਹ ਸਾਰਾ ਵਰਤਾਰਾ ਹੈ। ਉਹਦੇ ਵਰਤਾਰੇ ਵਿੱਚ ਸਾਰੇ ਉਹਨੂੰ ਗਾ ਰਹੇ ਨੇ, ਉਹਨੂੰ ਸੁਣ ਰਹੇ ਨੇ, ਉਹਦੇ ਨਾਦ ਵਿੱਚ ਨੇ। ਇਹ ਪਹਿਲਾਂ ਆਪਣੇ ਗਿਆਨ ਦੇ ਵਿੱਚ ਲਿਆਉਣਾ, ਆਪਣੀ ਬੁੱਧੀ ਵਿੱਚ ਲਿਆਉਣਾ, ਆਪਣੇ ਜੀਵਨ ਵਿੱਚ ਰਟਨ ਕਰਨਾ, ਯਾਦ ਕਰਨਾ, ਇਹਨੂੰ ਜਪਣਾ ਹੀ ਕਿਹਾ ਗਿਆ, ਚਿੰਤਨ ਕਰਨਾ। ਫਿਰ ਜਦੋਂ ਵਾਹਿਗੁਰੂ ਦੀ ਕਿਰਪਾ ਹੋਏਗੀ, ਰਟਨ ਕਰਦਿਆਂ ਕਰਦਿਆਂ ਤੇਰੇ ਗਿਆਨ ਉੱਤੇ, ਉਸ ਵਾਹਿਗੁਰੂ ਦੀ ਗਿਆਨ ਤੋਂ ਬਾਅਦ ਤੇਰੇ ਸ਼ਰਮ ਵਿੱਚ ਢਿੱਲ ਨਾ ਪਵੇ। ਤੂੰ ਇਹਨੂੰ ਸਦਾ ਹੀ ਆਪਣੇ ਨਾਲ ਰੱਖਣਾ ਹੈ, ਇਸ ਗਿਆਨ ਨੂੰ ਛੱਡਣਾ ਨਹੀਂ, ਸੋਝੀ ਨੂੰ ਛੱਡਣਾ ਨਹੀਂ। ਤੂੰ ਸ਼ਰਮ ਖੰਡ ਵਿੱਚ ਰਹੇਗਾ, ਤੇ ਫਿਰ ਇੱਕ ਦਿਨ ਗੁਰੂ ਦੀ ਕਿਰਪਾ ਬਖਸ਼ਿਸ਼ ਦੇ ਖੰਡ ਵਿੱਚ ਆਏਗਾ ਕਿ ਉਹ ਪਰਮਾਤਮਾ ਤੇਰੇ ਗਿਆਨ ਖੰਡ ਤੇ ਪਰਪੱਕ ਹੋਣ ਤੋਂ ਬਾਅਦ, ਤੇਰੇ ਸ਼ਰਮ ਖੰਡ ਵਿੱਚ ਰਹਿਣ ਤੋਂ ਬਾਅਦ, ਫਿਰ ਤੇਰੇ ਤੇ ਬਖਸ਼ਿਸ਼ ਵਰਤਾਏਗਾ, ਕਿਰਪਾ ਵਰਤਾਏਗਾ। ਉਹ ਕਿਰਪਾ ਹੀ ਤੈਨੂੰ ਫਿਰ ਸੱਚ ਖੰਡ ਵਸੈ ਨਿਰੰਕਾਰ ਉਹ ਮਹਿਲ ਤੱਕ ਲੈ ਕੇ ਜਾਏਗੀ। ਉਹ ਮਹਿਲ ਤੈਨੂੰ ਦਿਸੇਗਾ, ਪਰ ਅਰਦਾਸ ਪਾਏ, ਅਰਦਾਸ ਕਰਨੀ ਹੈ। ਨਾ ਕਿ ਤੂੰ ਕਹੇ ਵੀ ਮੈਨੂੰ ਤਾਂ ਗਿਆਨ ਹੋ ਗਿਆ, ਮੈਨੂੰ ਤੇ ਪਤਾ ਲੱਗ ਗਿਆ ਵੀ ਹਵਾ ਵੀ ਉਹਨੂੰ ਗਾ ਰਹੀ ਹੈ, ਅਗਨ ਵੀ ਉਹਨੂੰ ਗਾ ਰਹੀ ਹੈ, ਪਾਣੀ ਵੀ ਉਹਨੂੰ ਗਾ ਰਿਹਾ ਹੈ। ਇਹ ਸਿਰਫ ਗਿਆਨ ਹੈ ਦਿਮਾਗੀ, ਸੋ ਸਿਰਫ ਤਾਂ ਸਿਰਫ ਤੇਰੇ ਅੰਦਰ ਚੱਲਦਾ ਹੈ, ਪਰ ਇਹਦਾ ਅਨੁਭਵ ਕਦੋਂ ਹੋਏਗਾ? ਜਦੋਂ ਤੂੰ ਅਰਦਾਸ ਕਰੇਗਾ ਕਿ ਹੇ ਵਾਹਿਗੁਰੂ, ਮੈਂ ਤੇਰੇ ਦਰ ਦੇ ਬਾਬਤ ਸੁਣ ਤਾਂ ਲਿਆ, ਜਿਵੇਂ ਆਪਾਂ ਕਿਸੇ ਸ਼ਹਿਰ ਬਾਰੇ ਪੜ੍ਹੀਏ, ਸ਼ਹਿਰ ਦੀ ਖੂਬਸੂਰਤੀ ਬਾਰੇ ਕਿਸੇ ਤੋਂ ਸੁਣੀਏ, ਵੇਖੀਏ, ਜਾਣਕਾਰੀ ਇਕੱਠੀ ਕਰ ਲਈਏ ਵੀ ਆਹ ਸ਼ਹਿਰ ਇਸ ਥਾਂ ਤੇ ਵਸਦਾ ਹੈ, ਆ ਇਹਦੀ ਥਾਂ ਹੈ, ਲੋਕੇਸ਼ਨ ਹੈ, ਇੱਥੇ ਆ ਆ ਚੀਜ਼ਾਂ ਨੇ, ਸਾਡੇ ਗਿਆਨ ਵਿੱਚ ਆ ਗਿਆ, ਸਾਡੇ ਦਿਮਾਗ ਵਿੱਚ ਆ ਗਿਆ ਕਿ ਜਦੋਂ ਉੱਥੇ ਪਹੁੰਚਾਂਗੇ ਤੇ ਸਾਨੂੰ ਪਹੁੰਚਿਆ ਕੋਈ ਤਕਲੀਫ ਨਹੀਂ ਹੋਏਗੀ, ਕਿਉਂਕਿ ਅਸੀਂ ਪਹਿਲਾਂ ਉਹਨੂੰ ਰਟਿਆ ਹੋਇਆ, ਜਾਣਿਆ ਹੋਇਆ ਕਿ ਇੱਥੇ ਆਹ ਚੀਜ਼ ਦੇਖਣ ਨੂੰ ਮਿਲੇਗੀ, ਇੱਥੇ ਆਹ ਚੀਜ਼ ਦੇਖਣ ਨੂੰ ਮਿਲੇਗੀ, ਇੱਥੇ ਆਹ ਚੀਜ਼ ਹੈ, ਇਹੋ ਜਿਹਾ ਵਾਤਾਵਰਨ ਹੋਏਗਾ, ਇਹੋ ਜਿਹਾ ਮੌਸਮ ਹੋਏਗਾ। ਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ, ਹੇ ਭਾਈ, ਜਦੋਂ ਇਸ ਜਗਤ ਸੰਸਾਰ ਵਿੱਚ ਰਹਿ ਕੇ ਧਰਮ ਖੰਡੀ ਬਣ ਕੇ ਜਦੋਂ ਤੂੰ ਸਾਰਾ ਪ੍ਰਭੂ ਦਾ ਸੱਚ ਦਾ ਗਿਆਨ ਇਕੱਤਰ ਕਰੇਗਾ ਨਾ, ਸੋ ਦਰ ਬਾਰੇ ਜਾਣੇਗਾ ਕਿ ਸੋ ਦਰ ਤੇਰਾ ਕਿਹਾ, ਸੋ ਘਰ ਕਿਹਾ, ਜਿਤ ਬੈ ਸਰਬ ਸੰਭਾਲੇ। ਨਾਲ ਦੱਸ ਦਿੱਤਾ ਵੀ ਆਹ ਗਾ ਰਹੇ ਨੇ, ਪਰ ਪਹਿਲਾਂ ਕਹਿ ਦਿੱਤਾ ਵੀ ਅਜੇ ਮੈਨੂੰ ਪਤਾ ਨਹੀਂ, ਮੈਂ ਵੇਖਿਆ ਨਹੀਂ, ਮੈਂ ਤੇ ਸਿਰਫ ਦੋ ਤੂੰ ਦੱਸ ਰਿਹਾ ਉਹਨੂੰ ਪਕਾ ਰਿਹਾ ਵਾ ਕਿ ਪੌਣ ਪਾਣੀ ਬਸੰਤਰ ਸਾਰੇ ਤੈਨੂੰ ਗਾ ਰਹੇ ਨੇ। ਪਰ ਜਿਸ ਦਿਨ ਵਾਹਿਗੁਰੂ ਦੀ ਕਿਰਪਾ ਹੋਏਗੀ, ਦਾਤਾਰ ਜੀ ਕਹਿੰਦੇ, ਉਸ ਘਰ ਵਿੱਚ ਤੂੰ ਪਹੁੰਚੇਗਾ, ਸੋ ਪੁਰਖ ਨੂੰ ਤੂੰ ਮਿਲੇਗਾ, ਤੇ ਤੇਰੇ ਮਨ ਵਿੱਚ ਉਛਾਲਾ ਪਏਗਾ, ਤੂੰ ਵਾਹ ਵਾਹ ਕਰ ਉੱਠੇਗਾ ਕਿ ਜੋ ਮੈਂ ਗਿਆਨ ਵਿੱਚ ਪ੍ਰਪੱਖ ਕੀਤਾ ਸੀ, ਜੋ ਗੁਰੂ ਤੋਂ ਸੁਣਿਆ ਸੀ, ਜੋ ਮਨ ਵਿੱਚ ਬਿਠਾਇਆ ਸੀ, ਰਤੀ ਮਾਤਰ ਵੀ ਉਹਦੇ ਵਿੱਚ ਕੋਈ ਫਰਕ ਨਹੀਂ, ਜੋ ਪੜ੍ਹਿਆ, ਜੋ ਸੁਣਿਆ, ਜੋ ਮੈਂ ਚਿਤਵਿਆ, ਇਹ ਤੇ ਉਦੋਂ ਵੀ ਅਗਾਂਹ ਦੀ ਵਾਰਤਾ ਹੈ। ਇਹ ਅਰਦਾਸ ਪਾਏ, ਅਰਦਾਸ ਕਰਕੇ ਹੀ ਉਹਦੇ ਮਹਿਲ ਦਾ ਪਤਾ ਲੱਗਦਾ। ਇਹ ਜੀਵ ਆਤਮਾ ਬਬੀਹੇ ਰਾਹੀਂ ਪੁਕਾਰਦੀ ਤਾਂ ਹੈ, ਪਰ ਦਾਦਾ ਜੀ ਕਹਿੰਦੇ ਪੁਕਾਰ, ਪਰ ਇਸ ਤਰ੍ਹਾਂ ਪੁਕਾਰ ਕਿ ਤੇਰੀ ਉਹ ਪੁਕਾਰ ਤੇਰੀ ਅਰਦਾਸ ਬਣ ਜਾਏ, ਤੇਰੀ ਉਹ ਪੁਕਾਰ ਤੇਰੀ ਹੰਗਤਾ ਨਾ ਬਣੇ। ਵੇਖੋ, ਆਵਾਜ਼ ਮਾਰਨ ਦਾ ਤਰੀਕਾ ਹੈ ਨਾ, ਇੱਕ ਅਸੀਂ ਕਿਸੇ ਨੂੰ ਆਵਾਜ਼ ਮਾਰਾਂਗੇ ਹੁਕਮ ਰੂਪ ਵਿੱਚ, ਆਪਣੇ ਹੋਂ ਦੇ ਰੂਪ ਵਿੱਚ, ਇੱਧਰ ਆਏ, ਤੇ ਇੱਕ ਆਵਾਜ਼ ਹੈ ਬੇਨਤੀ ਦੇ ਰੂਪ ਵਿੱਚ,

ਤਰਸ ਦੇ ਰੂਪ ਵਿੱਚ ਗੱਲਾਂ ਸ਼ਬਦਾਂ ਦੇ ਵਿੱਚ ਫਰਕ ਪੈ ਜਾਂਦੇ। ਇਸੇ ਤਰ੍ਹਾਂ ਗੁਰੂ ਸਾਹਿਬ ਕਹਿੰਦੇ ਨੇ ਕਿ ਤੂੰ ਹੰਗਤਾ ਵਿੱਚ ਨਾ ਆਈ ਕਿ ਮੈਂ ਤੇ ਭਗਤ ਬਣ ਗਿਆ, ਮੈਂ ਤੇ ਤੈਨੂੰ ਆਰਾਧ ਰਿਹਾ, ਪੁਕਾਰ ਰਿਹਾ, ਤੂੰ ਹੁਣ ਮੈਨੂੰ ਕਦੋਂ ਮਿਲਣ ਆਏਗਾ, ਕਦੋਂ ਮੇਰੇ ਵਾਸਤੇ ਆਏਗਾ। ਬਾਬਾ ਜੀ ਕਹਿੰਦੇ ਨਹੀਂ, ਉਹਦੇ ਲਈ ਫਿਰ ਬਚਨ ਕਹੇ ਕਿ ਜਦੋਂ ਤੇਰੇ ਅੰਦਰ ਚਾਹ ਹੀ ਨਹੀਂ, ਭਾਵਨਾ ਹੀ ਨਹੀਂ, ਤੂੰ ਉਹ ਤੇ ਆਪਣੀ ਹਉਮੈ ਨੂੰ ਪੁਕਾਰ ਰਿਹਾ। ਫਿਰ ਬਾਬਾ ਜੀ ਨੇ ਕਿਹਾ, ਕਬੀਰ ਮੁੱਲਾ ਮਨਾਰੇ ਕਿਆ ਚੜ੍ਹੈ, ਸਾਈ ਨਾ ਬਹਿਰਾ ਹੋਏ। ਜਿਸ ਕਾਰਨ, ਜਿਸ ਦੇ ਕਾਰਨ ਤੂੰ ਬਾਂਗ ਦੇ ਰਿਹਾ, ਦਿਲ ਹੀ ਭੀਤਰ ਜੋ ਤੇ ਤੇਰੇ ਅੰਦਰ ਬੈਠਾ, ਉਹਨੂੰ ਕਹਿ ਦਿੱਤਾ ਬਾਹਰ ਨਾ ਪੁਕਾਰ। ਪਰ ਜਦੋਂ ਪ੍ਰੇਮ ਵਿੱਚ ਹੈ ਕੋਈ, ਜਦੋਂ ਕੋਈ ਪਿਆਰ ਵਿੱਚ ਹੈ, ਵਜਬ ਵਿੱਚ, ਉਹਨੂੰ ਕਿਹਾ ਪੁਕਾਰ ਅਰਦਾਸ ਰੂਪ ਵਿੱਚ, ਕਬੀਰ ਕੇਸੋ ਕੇਸੋ ਕੂਕੀ ਹੈ, ਨਾ ਸੋਈਐ ਆਸਾਰ, ਰਾਤ ਦਿਵਸ ਕੇ ਕੂਕਨੇ ਕਬੂ ਕੇ ਸੁਣੈ ਪੁਕਾਰ। ਕਿ ਇੱਕ ਦਿਨ ਤਾਂ ਤੇਰੀ ਪੁਕਾਰ ਸੁਣੇ, ਹੁਣ ਕੂਕਣ ਦਾ ਅਰਥ ਤਾਂ ਉੱਚੀ ਉੱਚੀ ਬੋਲਣਾ ਹੀ ਹੈ ਨਾ, ਉੱਚੀ ਉੱਚੀ ਪੁਕਾਰਾਂ ਕਰਨੀਆਂ। ਕਿਤੇ ਕਹਿ ਰਿਹਾ ਵੀ ਪੁਕਾਰ ਨਹੀਂ, ਕਿਤੇ ਕਹਿ ਰਹੇ ਨੇ ਵੀ ਤੈਨੂੰ ਲੋੜ ਹੀ ਨਹੀਂ ਉਹਦੇ ਥਾਂ ਤੇ ਜਾਣ ਦੀ। ਕਿ ਬਾਬਾ ਕਬੀਰ ਜੀ ਦੇ ਬਚਨੇ, ਕਬੀਰ ਹਜ ਕਾਬਾ ਹੋ ਜਾਏ ਥਾ, ਆਗੇ ਮਿਲਿਆ ਖੁਦਾਏ, ਸਾਈ ਮੁਝਸੋ ਲੜ ਪਰਾ, ਤੁਝ ਕਿਨ ਫੁਰਮਾਈ ਗਾਏ। ਦਾਤਾ ਜੀ ਕਹਿੰਦੇ ਉਹ ਲੜ ਪਿਆ ਵਾਹਿਗੁਰੂ ਮੇਰੇ ਨਾਲ, ਖੁਦਾ ਲੜ ਪਿਆ ਮੇਰੇ ਨਾਲ, ਕਿ ਤੈਨੂੰ ਇਹ ਕਿੰਨੇ ਦੱਸ ਦਿੱਤਾ ਰਾਹ, ਕਿ ਮੈਂ ਇਕੱਲਾ ਇੱਥੇ ਵਸਦਾ ਹਾਂ, ਇੱਥੇ ਰਹਿੰਦਾ, ਮੈਂ ਤੇ ਹਰ ਥਾਂ ਤੇ ਹਾਂ, ਜੇ ਤੈਨੂੰ ਮੈਂ ਆਪਣੇ ਅੰਦਰ ਚ ਨਹੀਂ ਲੱਭਿਆ ਤੇ ਹੋਰ ਕਿਤੇ ਕੀ ਲੱਭਾਂਗਾ। ਤੇ ਇੱਕ ਥਾਂ ਤੇ ਕਹਿੰਦੇ ਨੇ ਵੀ ਉਹਦੇ ਮਹਿਲ ਤੱਕ ਪਹੁੰਚ ਕਰ, ਰਸਾਈ ਕਰ। ਗੱਲ ਸਿਰਫ ਭਾਵਨਾ ਦੀ ਹੈ ਕਿ ਜਿਹਦੀ ਭਾਵਨਾ ਬਿਲਕੁਲ ਹਉਮੈ ਨਾਲ ਭਰੀ ਹੋਈ ਹੈ, ਉਹਨੂੰ ਕਹਿੰਦੇ ਵੀ ਤੇਰਾ ਪੁਕਾਰਿਆ, ਤੇਰਾ ਯਾਤਰਾ ਕੀਤੀ, ਤੇਰਾ ਕਰਮ ਕੀਤਾ ਸਭ ਬੇਕਾਰ ਹੈ, ਜੇ ਤੂੰ ਆਪਣੇ ਅੰਦਰ ਤੋਂ ਸ਼ੁਰੂ ਨਹੀਂ ਕੀਤਾ। ਤੇ ਜਿਹਦੇ ਅੰਦਰ ਪ੍ਰੇਮ ਹੈ, ਬਬੀਹੇ ਤੇ ਨਿਆਈ ਹੋ ਗਿਆ, ਉਹਨੂੰ ਕਹਿੰਦੇ ਨੇ ਪੁਕਾਰ, ਪੁਕਾਰ ਅਰਦਾਸ ਰੂਪ ਵਿੱਚ। ਉਹ ਕਦੀ ਤਾਂ ਤੇਰੀ ਪੁਕਾਰ ਸੁਣੇਗਾ, ਦੇਖ ਕੇ ਮਹਿਲ ਦੇਖ ਅਰਦਾਸ ਪਾਏ, ਅਰਦਾਸ ਕਰ ਵਾਹਿਗੁਰੂ ਦੇ ਦਰ ਤੇ, ਅਰਦਾਸ ਪੁਕਾਰ ਕਰਕੇ, ਵਾਹਿਗੁਰੂ ਮੈਨੂੰ ਤੇਰਾ ਮਹਿਲ ਕਦੋਂ ਮਿਲੇਗਾ, ਮੈਂ ਤੇ ਤੇਰੇ ਦਰ ਨੂੰ ਲੈਣ ਤੇਰੇ ਦਰ ਤੇ ਅੱਗੇ ਆ ਕੇ ਖਲੋਤਾ। ਅਰਦਾਸ ਕਰਨਾ, ਕੀ ਅਰਦਾਸ ਕਰਨਾ, ਦਰ ਮਾਦੇ ਠਾਡੇ ਦਰਬਾਰ, ਤੁਝ ਬਿਨ ਸੁਰਤ ਕਰੈ ਕੋ ਮੇਰੀ, ਦਰਸ਼ਨ ਦੀਜੈ ਖੋਲ ਕਿਵਾੜ। ਹੇ ਵਾਹਿਗੁਰੂ ਮੇਰੇ, ਮੈਂ ਤੇ ਅਰਦਾਸ ਕਰ ਰਿਹਾ ਵੀ ਆਪਣੇ ਕਿਵਾੜ ਖੋਲ। ਦਰਸ਼ਨ ਪਿਆਸੀ ਦਿਨ ਸ ਰਾਤ, ਚਿਤਵੋ ਅਣ ਦਿਨ ਰੀਤ ਨੀਤ, ਦਿਨ ਰਾਤ ਬਬੀਹੇ ਦੀ ਤਰ੍ਹਾਂ। ਦਰਸ਼ਨ ਪਿਆਸੀ ਦਿਨ ਸ ਰਾਤ, ਚਿਤਵੋ ਅਣ ਦਿਨ ਨੀਤ, ਖੋਲ ਕਪਟ ਗੁਰ ਮੇਲੀਆ। ਕਪਾਟ, ਕਪਾਟ ਖੋਲ ਲੈ, ਆਪਣੇ ਦਰਵਾਜੇ ਖੋਲ ਲੈ, ਖੋਲ ਕਪਟ ਗੁਰ ਮੇਲੀਆ, ਨਾਨਕ ਹਰ ਸੰਗ ਮੀਤ। ਹੈ ਵਾਹਿਗੁਰੂ ਮੇਰੇ ਮਿੱਤਰ ਜੀ, ਆਪਣਾ ਦਰਵਾਜਾ ਖੁੱਲ, ਮੈਂ ਤੇਰੇ ਦਰ ਤੇ ਆ ਗਿਆ ਹਾਂ, ਮੈਂ ਤੇਰੇ ਦਰ ਤੇ ਆ ਕੇ ਪੁਕਾਰ ਰਿਹਾ ਹਾਂ, ਇਸ ਤਰ੍ਹਾਂ ਪੁਕਾਰ ਰਿਹਾ। ਕਿੱਡੇ ਸੋਹਣੇ ਬਚਨ ਗੁਰੂ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਵਿੱਚ ਬਾਬਾ ਕਬੀਰ ਜੀ ਨੇ ਕਹੇ ਵੀ ਨੀ, ਕਿਹਾ ਵੀ ਮਿੱਤਰ ਵੀ ਤੋਂ ਨੀਵਾਂ ਆਪਣੇ ਆਪ ਨੂੰ ਕਰ ਦਿੱਤਾ, ਵੀ ਮੈਨੂੰ ਇਉਂ ਹੀ ਸਮਝ ਲੈ ਮੈਂ ਤੇਰੇ ਘਰ ਦਾ ਕੂਕਰ ਹਾਂ, ਮੈਂ ਤੇਰੇ ਘਰ ਦਾ ਸਵਾਣ ਹਾਂ, ਤੂੰ ਮੇਰਾ ਮਾਲਕ ਹੈ। ਕਈ ਵਾਰੀ ਸਾਈ ਆਪ ਅੱਗੇ ਲੰਘ ਜਾਂਦਾ ਹੈ, ਕੂਕਰ ਬਾਹਰ ਰਹਿ ਜਾਂਦਾ, ਬੂਹਾ ਢੋਲ ਦਿੰਦਾ ਹੈ, ਤੇ ਕੂਕਰ ਕੋਲ ਕਿਹੜੀ ਜ਼ੁਬਾਨ ਹੈ, ਕਹਿੰਦੇ ਫਿਰ ਉਹ ਭੌਂਕ ਕੇ ਦੱਸਦਾ ਵੀ ਮਾਲਕ ਮੈਂ ਬਾਹਰ ਰਹਿ ਗਿਆ, ਫਿਰ ਉਹਦੀ ਆਵਾਜ਼ ਸੁਣ ਕੇ ਉਹ ਬੂਹਾ ਖੋਲਦਾ। ਬਾਬਾ ਕਬੀਰ ਜੀ ਕਹਿੰਦੇ ਹਮ ਕੂਕਰ ਤੇਰੇ ਦਰਬਾਰ, ਭੌਂਕਾ ਆ ਗਏ ਬਦਨ ਪਸਾਰ ਕੇ, ਲੰਮੇ ਪੈ ਕੇ ਤੇਰੇ ਅੱਗੇ ਭੌਂਕਦੇ ਹਾਂ, ਦਰਵਾਜ਼ਾ ਨਾ ਬੰਦ ਕਰੀ, ਖੋਲ ਲੈ ਦਰਵਾਜ਼ਾ, ਮੈਂ ਤੇਰਾ ਹਾਂ ਸਾਈ, ਤੂੰ ਮੇਰਾ ਮਾਲਕ ਹੈ। ਕਿੰਨਾ ਆਪਣੇ ਆਪ ਨੂੰ ਨਿਵਾਨ ਵਿੱਚ ਲਿਜਾਣਾ, ਨਿਮਰਤਾ ਵਿੱਚ ਲਿਜਾਣਾ, ਮਰਨ ਵਾਲੀ ਗੱਲ ਹੈ। ਹਾਲਾਂਕਿ ਮਰਨਾ ਹੋਰ ਵੀ ਸੌਖਾ ਹੈ, ਆਪਣੇ ਅੰਦਰ ਨੂੰ ਮਾਰਨਾ ਮੌਤ ਤੋਂ ਵੀ ਔਖਾ ਹੈ, ਬੰਦਾ ਮਰ ਸੌਖਾ ਜਾਂਦਾ ਹੈ, ਪਰ ਆਪਣੀ ਹੰਗਤਾ ਨੂੰ ਮਾਰਨਾ, ਆਪਣੇ ਆਪੇ ਨੂੰ ਮਾਰਨਾ, ਇਹ ਆਪਣੀ ਮੌਤ ਤੋਂ ਵੀ ਔਖਾ ਹੈ, ਬੜੀ ਡਾਢੀ ਪ੍ਰੀਖਿਆ ਹੈ। ਤੇ ਜਿਹੜੇ ਇਹ ਕਾਰਜ ਕਰ ਲੈਂਦੇ ਨੇ, ਗੁਰੂ ਸਾਹਿਬ ਜੀ ਕਹਿੰਦੇ ਬਸ ਉਹ ਮਰਨ ਹੋਇਆ ਨਹੀਂ ਕਿ ਜੀਵਨ ਐਸਾ ਮਿਲਦਾ ਦੁਬਾਰਾ ਜੰਮਣ ਮਰਨ ਵਿੱਚ ਵੀ ਪ੍ਰਾਣੀ ਨਹੀਂ ਪੈਂਦਾ। ਇਹ ਮੌਤ ਆਈ ਨਹੀਂ ਤੇ ਜੀਵਨ ਅੱਗੇ ਹੀ ਖਲੋਤਾ ਹੈ। ਡਰਦਾ ਹੈ ਮਨੁੱਖ ਕਿਉਂਕਿ ਅੱਗੇ ਦਾ ਪਤਾ ਨਹੀਂ ਨਾ, ਪਰ ਵਿਸ਼ਵਾਸ ਕਿੱਡੀ ਵੱਡੀ ਗੱਲ ਹੈ। ਗੁਰੂ ਸਾਹਿਬ ਕਹਿੰਦੇ ਤੂੰ ਇਹ ਮਰ ਤਾਂ ਸੀ, ਇਹ ਮਰਿਆ ਹੀ ਤੈਨੂੰ ਜੀਵਨ ਮਿਲਣਾ, ਪਰ ਮੌਤ ਮਰਨੀ ਬੜੀ ਡਾਢੀ ਔਖੀ ਹੈ। ਦਾਤਾਰ ਜੀ ਕਹਿੰਦੇ ਜੇ ਤੂੰ ਇਹ ਕਾਰਜ ਕਰ ਲਏ, ਉਸ ਪਰਮਾਤਮਾ ਦਾ ਮਹਿਲ ਤੈਨੂੰ ਦਿਸ ਪਏਗਾ, ਉਹ ਪਰਮਾਤਮਾ ਦਾ ਦਰ ਤੈਨੂੰ ਪ੍ਰਾਪਤ ਹੋ ਜਾਏਗਾ। ਪਰ ਜੇ ਤੂੰ ਇਹ ਪੁਕਾਰਾ ਕਰੇ, ਇਹ ਹੇ ਪਰਮਾਤਮਾ ਜੀ ਮੈਂ ਤੇ ਹੁਣ ਲੋਚ ਰਿਹਾ ਕਿ ਮੈਨੂੰ ਆਪਣਾ ਦਰਸ਼ਨ ਦਿਓ, ਜਿਵੇਂ ਪੰਚਮ ਪਾਤਸ਼ਾਹ ਜੀ ਨੇ ਚਾਤ੍ਰਿਕ ਦੀ ਤਸਵੀਰ ਹੀ ਬਣਾਈ ਸੀ ਨਾ, ਜਦੋਂ ਗੁਰੂ ਰਾਮਦਾਸ ਜੀ ਤੋਂ ਵਿਛੋੜਾ ਪਿਆ, ਲਾਹੌਰ ਜਾਣਾ ਪਿਆ,
ਉਹ ਇਤਿਹਾਸਕਾਰ ਲਿਖਦੇ ਨੇ ਕਿ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਬਬੀਹੇ ਦੀ ਤਸਵੀਰ ਬਣਾ ਕੇ ਚਾਤ੍ਰਿਕ ਦੀ ਤਸਵੀਰ ਬਣਾ ਕਰਕੇ ਪਹਿਲਾਂ ਭੇਜਿਆ ਕਿ ਕਦੋਂ ਚਾਤ੍ਰਿਕ ਨੂੰ ਦਰਸ਼ਨਾਂ ਰੂਪੀ ਸਵਾਤੀ ਬੂੰਦ ਮਿਲੇਗੀ। ਬੱਦਲ ਦੀ ਦਤਾਰ ਪਿਤਾ ਮਹਾਰਾਜ ਨੇ ਤਸਵੀਰ ਭੇਜੀ ਕਿ ਬਰਸੇਗਾ। ਫਿਰ ਦਤਾਰ ਜੀ ਨੇ ਆਪਣੇ ਬਚਨ ਵੀ ਅੰਦਰੋਂ ਜੋ ਪੁਕਾਰਾਂ ਸਨ ਉਹ ਵੀ ਲਿਖੀਆਂ ਕਿ ਮੇਰਾ ਮਨ ਲੁੱਚਾ ਗੁਰਦਰਸ਼ਨ ਤਾਈ, ਬਿਲਪ ਕਰੈ ਚਾਤ੍ਰਿਕ ਕੀ ਨਿਆਈ, ਤ੍ਰਿਖਾ ਨਾ ਉਤਰੈ ਸ਼ਾਂਤ ਨਾ ਆਵੈ, ਬਿਨ ਦਰਸ਼ਨ ਸੰਤ ਪਿਆਰੇ ਜੀ। ਹੋਏ ਵਾਹਿਗੁਰੂ, ਮੈਂ ਬਬੀਹਾ ਹਾਂ ਪਰ ਮੇਰੀ ਸਵਾਤੀ ਬੂੰਦ ਕੀ ਹੈ? ਤੇਰੇ ਦੀਦਾਰ, ਤੇਰੇ ਦਰਸ਼ਨ। ਏਕ ਘੜੀ ਦਿਨ ਸਮੋਕੋ ਬਹੁਤ ਬਿਹਾਰ ਹੈ ਕਿ ਇੱਕ ਘੜੀ ਵੀ ਜੇ ਬੀਤ ਜਾਏ ਤੇਰੇ ਨਾਮ ਤੇਰੇ ਦਰਸ਼ਨ ਤੋਂ ਬਿਨਾਂ, ਤੇ ਮੈਨੂੰ ਲੱਗਦਾ ਵੀ ਬੜੇ ਦਿਨ ਬੀਤ ਗਏ ਨੇ। ਚਾਰ ਘੜੀਆਂ ਬੀਤ ਜਾਣ, ਬਾਣੀ ਦੇ ਸ਼ਬਦ ਨੇ, ਚਾਰ ਘੜੀਆਂ ਚਹੁ ਜੁਗੈ ਸਮਾਨੇ, ਚਾਰ ਘੜੀਆਂ ਮੈਨੂੰ ਇੰਜ ਲੱਗੀਆਂ ਜਿਵੇਂ ਚਾਰ ਯੁੱਗ ਬਤੀਤ ਹੋ ਗਏ ਨੇ। ਇੰਨਾ ਸਮਾਂ ਜਿਹੜਾ ਹੈ ਲੰਮਾ ਪੈ ਜਾਂਦਾ ਹੈ, ਇੰਨਾ ਸਮਾਂ ਵਿਛੋੜੇ ਦਾ ਸਮਾਂ, ਉਹ ਥੋੜਾ ਸਮਾਂ ਵੀ ਬੀਤੇ ਪਰ ਮਨ ਨੂੰ ਲੱਗਦਾ ਕਈ ਸਾਲ ਹੋ ਗਏ ਨੇ। ਤੇ ਵਸਲ ਦਾ ਸਮਾਂ ਜਿਹੜਾ ਹੈ ਉਹ ਬਹੁਤ ਦਿਨ, ਭਾਵੇਂ ਬੰਦੇ ਦਾ ਵਸਲ ਹੋਵੇ, ਮਿਲਾਪ ਹੋਵੇ, ਉਹ ਲੱਗਦਾ ਵੀ ਨਹੀਂ ਇਹ ਤੇ ਦਿਨ ਹੀ ਥੋੜੇ ਸਨ, ਇਹ ਤੇ ਦਿਨ ਹੀ ਥੋੜੇ ਸਨ। ਜਿਹੜੇ ਮਿਲਾਪ ਦੀ ਖੁਸ਼ੀ ਵਸਲ ਦੇ ਦਿਨ ਸਮਾਂ ਹੈ ਉਹ ਛੋਟਾ ਹੋ ਜਾਂਦਾ, ਤੇ ਜਿਹੜੀਆਂ ਦੁੱਖ ਦੀਆਂ ਘੜੀਆਂ ਨੇ, ਦੁੱਖ ਦੀਆਂ ਘੜੀਆਂ ਜਿਹੜੀਆਂ ਨੇ ਉਹ ਲੰਮੀਆਂ ਹੋ ਜਾਂਦੀਆਂ, ਵਿਛੋੜੇ ਦੀਆਂ ਘੜੀਆਂ ਲੰਮੀਆਂ ਹੋ ਜਾਂਦੀਆਂ ਨੇ। ਸੋ ਗੁਰੂ ਸਾਹਿਬ ਸੱਚੇ ਪਾਤਸ਼ਾਹ ਦੀ ਕਿਰਪਾ ਕਰਦੇ ਅਰਦਾਸ ਕਰ, ਆਪਣਾ ਭਾਣਾ ਬਹੁਤਾ ਬੋਲੈ। ਤੂੰ ਆਪਣੇ ਭਾਣੇ ਵਿੱਚ ਬੋਲ ਰਿਹਾ, ਆਪਣੀ ਮਰਜ਼ੀ ਨਾਲ ਬੋਲ ਰਿਹਾ, ਆਪਣੀ ਹੋਂ ਵਿੱਚ ਬੋਲ ਰਿਹਾ ਹੈ, ਇਹ ਨਾ ਕਰ। ਬੋਲਿਆ ਥਾਏ ਨਾ ਪਾਏ, ਇਹ ਤੇਰਾ ਬੋਲਿਆ ਥਾਏ ਨਹੀਂ ਪੈਣਾ ਕਿ ਜੇ ਤੂੰ ਆਪ ਹੰਗਤਾ ਵਿੱਚ ਰਹਿ ਕੇ ਪੁਕਾਰ ਕਰਦਾ। ਕਰਦੇ ਨੇ ਲੋਕ, ਰਾਮ ਰਾਮ ਕਰਤਾ ਸਭ ਜਗ ਫਿਰੈ। ਗੁਰੂ ਸਾਹਿਬ ਜੀ ਨੇ ਕਿਹਾ ਮਨਮੁਖ ਦੀ ਗੱਲ ਵੀ ਕੀਤੀ ਹੈ ਵੀ ਮਨਮੁਖ ਵੀ ਭਗਤੀ ਕਰਦਾ, ਮਨਮੁਖ ਵੀ ਧਰਮ ਦੇ ਕੰਮ ਕਰਦਾ, ਮਨਮੁਖ ਵੀ ਜਿਹੜਾ ਉਹ ਜਪ ਤਪ ਕਰਦਾ ਹੈ, ਆਪਣੀ ਹੰਗਤਾ ਰੱਖਦਾ, ਰੱਖ ਕੇ ਕਰਦਾ। ਇਸ ਕਰਕੇ ਉਹਨੂੰ ਪ੍ਰਾਪਤੀ ਨਹੀਂ। ਪ੍ਰਾਪਤੀ ਕਦੋਂ ਹੈ? ਜਦੋਂ ਆਪਣੇ ਮਨ ਨੂੰ ਛੱਡ ਦੇਗਾ। ਗੁਰੂ ਸਾਹਿਬ ਨੇ ਬੜੀ ਸੋਹਣੀ ਉਦਾਹਰਣ ਦਿੱਤੀ ਹੈ ਬਾਣੀ ਵਿੱਚ ਕਿ ਕਈ ਲੋਕ ਮਨ ਦੀ ਹੰਗਤਾ ਰੱਖ ਕੇ ਕਹਿੰਦੇ ਨੇ ਕਿ ਮੈਂ ਇੰਨਾ ਕੁਝ ਕਰਨ ਦੇ ਹੱਕਦਾਰ ਹਾਂ, ਕਰ ਸਕਦਾ ਹਾਂ, ਤੇ ਮੈਂ ਇਹ ਕਰਕੇ ਰੱਬ ਨੂੰ ਮਨਾ ਲਾਂਗਾ। ਪਰ ਗੁਰਦੇਵ ਜੀ ਕਹਿੰਦੇ ਰਾਵਣ ਹੁਤੇ ਸਿਰੰਕਨ ਹੈ ਜਿਨ ਸਿਰ ਦੀਨੇ ਕਾਟ। ਉਹਦੇ 10 ਸਿਰਾਂ ਬਾਬਤ ਜਿਹੜੀ ਗੱਲ ਆਉਂਦੀ ਹੈ ਨਾ ਇਤਿਹਾਸ ਵਿੱਚ ਕਿ ਉਹਦੇ 10 ਸਿਰ ਕਿਵੇਂ ਸਨ, ਕਿ ਉਹਨੇ ਹਰ ਵਾਰੀ ਆਪਣਾ ਸਿਰ ਕੱਟਿਆ, ਕੁੰਡ ਦੇ ਵਿੱਚ, ਅਗਨ ਕੁੰਡ ਵਿੱਚ ਕਿਹਾ ਵੀ ਮੈਂ ਆਪਣਾ ਸਿਰ ਕੱਟ ਕੇ ਦੇ ਰਿਹਾ ਸ਼ਿਵ ਦਾ ਉਪਾਸਕ ਸੀ ਉਹ, ਕਿ ਮੈਨੂੰ ਦਰਸ਼ਨ ਦੇ ਸ਼ਿਵ ਭਗਵਾਨ। ਪਹਿਲੀ ਵਾਰੀ ਸਿਰ ਕੱਟਿਆ, ਦੂਜੀ ਵਾਰੀ ਕੱਟਿਆ, ਜਦੋਂ 9 ਸਿਰ ਉਹਨੇ ਕੱਟ ਦਿੱਤੇ, ਇਹਦਾ ਭਾਵ ਹੈ ਵੀ 9 ਵਾਰੀ ਉਹਨੇ ਆਪਣੇ ਆਪ ਨੂੰ ਜਦੋਂ ਵੀ ਸਮਰਪਣ ਕੀਤਾ ਪਰ ਮੈਂ ਨੂੰ ਸਮਰਪਿਤ ਨਹੀਂ ਕੀਤਾ, ਆਪਣੀ ਹੰਗਤਾ ਨੂੰ ਸਮਰਪਣ ਨਹੀਂ ਕੀਤਾ, ਸਾਰਾ ਕੁਝ ਲਟਾ ਦਿੱਤਾ ਪਰ ਹੰਗਤਾ ਬਰਕਰਾਰ ਰੱਖੀ। ਗੁਰੂ ਸਾਹਿਬ ਕਹਿੰਦੇ ਉਹਨੇ ਇਸ ਤਰ੍ਹਾਂ ਕੀਤਾ ਪਰ ਰੰਕ ਤਾਂ ਨਹੀਂ ਸੀ ਨਾ, ਉਹਨੂੰ ਸਿਰ ਦੇਣਾ ਪਿਆ ਆਪਣਾ। ਕਹਿੰਦੇ ਜਦੋਂ ਅਖੀਰਲੀ ਵਾਰੀ ਆਈ ਨਾ, ਉਹਨੂੰ ਇਹ ਸੋਝੀ ਆਈ, ਉਹ ਮਨਾ ਹੁਣ ਤੱਕ ਇਹ ਕਹਿੰਦਾ ਰਿਹਾ ਮੈਂ ਆਪਣਾ ਸਿਰ, ਮੈਂ ਆਪਣਾ ਸਾਰਾ ਕੁਝ ਤੈਨੂੰ ਅਰਪਣ ਕਰ ਰਿਹਾ, ਮੈਨੂੰ ਦਰਸ਼ਨ ਕਿਉਂ ਨਹੀਂ ਦਿੰਦਾ? ਫਿਰ ਉਹਨੂੰ ਸੋਝੀ ਆਈ, ਉਹਨੇ ਕਿਹਾ ਮੇਰਾ ਕੁਝ ਨਹੀਂ, ਇਹ ਸਰੀਰ, ਇਹ ਗਿਆਨ, ਇਹ ਲੰਕਾ ਸਭ ਤੇਰੀ ਹੈ, ਹੇ ਸ਼ਿਵ ਮੈਂ ਤੇਰਾ ਹੀ ਤੈਨੂੰ ਸਮਰਪਣ ਕਰ ਰਿਹਾ, ਇਹ ਤੇਰੀ ਦਾਤ ਦਾ ਤਰਸ ਕਰਕੇ ਤੂੰ ਕਿਰਪਾ ਕਰ, ਆਪਣੇ ਇਸ ਨਾਚੀਜ਼ ਨੂੰ, ਆਪਣੇ ਇਸ ਦਾਸ ਨੂੰ ਤਰਸ ਕਰਕੇ ਆਪਣਾ ਦਰਸ਼ਨ ਦੇ। ਕਹਿੰਦੇ ਉਸੇ ਵਕਤ ਉਹਨੂੰ ਸ਼ਿਵ ਦੇ ਦਰਸ਼ਨ ਹੋਏ। ਇਹਦਾ ਭਾਵ ਕੀ ਹੈ? ਰਾਵਣ ਹੁੱਤੇ ਸਿਰੰਕ ਨੇ ਜਿਨ ਸਿਰ ਦਿਨੇ ਕਾਟ, ਇਹਨੇ ਸਿਰ ਕੱਟ ਕੇ ਦੇ ਦਿੱਤੇ। ਉਹਦਾ ਮਤਲਬ ਹੈ ਵੀ ਪ੍ਰਭੂ ਪ੍ਰੇਮ ਦਾ ਭੁੱਖਾ ਹੈ, ਪਿਆਰ ਦਾ ਭੁੱਖਾ ਹੈ, ਮੈਂ ਤੋਂ ਪਰੇ ਜਦੋਂ ਅਵਸਥਾ ਆ ਗਈ। ਪ੍ਰੇਮ ਦਾ ਅਰਥ ਹੈ ਮੈਂ ਤੋਂ ਪਰੇ ਹੋ ਗਏ, ਮੈਂ ਵਿੱਚ ਕਦੀ ਪ੍ਰੇਮ ਨਹੀਂ ਹੁੰਦਾ, ਮੈਂ ਵਿੱਚ ਸਦਾ ਮੋਹ ਹੁੰਦਾ ਹੈ, ਮਮਤਾ ਹੁੰਦੀ ਹੈ। ਪ੍ਰੇਮ ਬਹੁਤ ਵੱਡੀ ਚੀਜ਼ ਹੈ, ਉੱਥੇ ਬੰਦੇ ਦੀ ਮੈਂ ਨਹੀਂ ਰਹਿ ਜਾਂਦੀ। ਉਹਦਾ ਨਿਸ਼ਾਨੀ ਕੀ ਹੈ, ਪਰਖ ਕੀ, ਅਸੀਂ ਕਿਵੇਂ ਪਤਾ ਕਰ ਸਕਦੇ ਹਾਂ ਵੀ ਮੇਰੀ ਕਿਸੇ ਨਾਲ ਮੇਰਾ ਪ੍ਰੇਮ ਹੈ ਕਿ ਮੋਹ ਹੈ? ਅਸੀਂ ਸਾਰੇ ਗੱਲਾਂ ਕਹਿੰਦੇ ਹਾਂ ਕਿ ਮਾਂ ਬਾਪ ਦਾ ਬੱਚਿਆਂ ਨਾਲ ਪ੍ਰੇਮ ਹੈ, ਬੱਚਿਆਂ ਦਾ ਮਾਂ ਬਾਪ ਨਾਲ ਛੋਟੇ ਹੁੰਦਿਆਂ ਹੁੰਦਿਆਂ, ਮਿੱਤਰ ਦਾ ਮਿੱਤਰ ਨਾਲ ਪ੍ਰੇਮ ਹੈ, ਪਰ ਨਹੀਂ, ਪ੍ਰੇਮ ਬੜੀ ਵੱਡੀ ਖੇਡ ਹੈ, ਇਹ ਸਾਰਾ ਕੁਝ ਮੋਹ ਹੈ। ਇਹਦੀ ਨਿਸ਼ਾਨੀ ਹੈ ਕਿ ਜਦੋਂ ਵੀ ਕਿਸੇ ਨਾਲ ਆਪਣਾ ਸੰਬੰਧ ਬਣਿਆ ਹੋਇਆ ਨਾ, ਭਾਵੇਂ ਧੀਆਂ ਪੁੱਤਰਾਂ ਨਾਲ ਬਣਿਆ, ਮਾਂ ਬਾਪ ਨਾਲ ਬਣਿਆ, ਸੱਜਣਾ ਮਿੱਤਰਾਂ ਨਾਲ ਬਣਿਆ, ਕਿਸੇ ਨਾਲ ਵੀ ਬਣਿਆ, ਜਦੋਂ ਅਸੀਂ ਉਹਦੇ ਤੇ ਆਪਣਾ ਹੱਕ ਜਤਾ ਰਹੇ ਹਾਂ, ਉਹਨੂੰ ਆਪਣੇ ਵੱਲ ਖਿੱਚ ਰਹੇ ਹਾਂ,
ਉਹਨੂੰ ਆਪਣੇ ਵੱਲ ਤੋਰ ਰਹੇ ਹਾਂ, ਆਪਣੇ ਅਧੀਨ ਕਰ ਰਹੇ ਹਾਂ, ਇਹਦਾ ਮਤਲਬ ਹੈ ਅਸੀਂ ਮਮਤਾ ਵਿੱਚ ਹਾਂ, ਮੋਹ ਵਿੱਚ ਹਾਂ, ਪ੍ਰੇਮ ਵਿੱਚ ਨਹੀਂ। ਪ੍ਰੇਮ ਜਿਹੜਾ ਹੈ ਉਹ ਆਜ਼ਾਦ ਕਰਦਾ ਹੈ, ਪ੍ਰੇਮ ਜਿਹੜਾ ਉਹ ਆਪਣੇ ਆਪ ਨੂੰ ਸਮਰਪਣ ਕਰਦਾ ਵੀ ਤੂੰ ਜਿੱਥੇ ਜਾਏਗਾ ਮੈਂ ਤੇਰੇ ਨਾਲ ਹਾਂ, ਤੇਰੇ ਨਾਲ ਚੱਲਾਂਗਾ। ਪਰ ਨਹੀਂ, ਮੋਹ ਕਹਿੰਦਾ ਵੀ ਮੈਂ ਜਿੱਥੇ ਜਾ ਰਿਹਾ ਮੈਂ ਜਿੱਥੇ ਹਾਂ ਤੂੰ ਉੱਥੇ ਖਲੋ ਜਾ। ਬਸ ਇਹੀ ਫਰਕ ਹੈ, ਵਾਹਿਗੁਰੂ ਜੀ ਦੇ ਨਾਲ ਪ੍ਰੇਮ ਪਾਉਣਾ, ਨਾ ਕਿ ਵਾਹਿਗੁਰੂ ਜੀ ਨੂੰ ਮੋਹ ਵਿੱਚ ਵੱਜਣਾ ਵੀ ਇੱਥੇ ਮੈਂ ਹਾਂ ਤੇ ਇਸ ਤਰ੍ਹਾਂ ਮਿਲ, ਇਸ ਕਰਮ ਤੋਂ ਖੁਸ਼ ਹੋ ਕੇ ਮੈਨੂੰ ਮਿਲ। ਤਾਂ ਗੁਰੂ ਸਾਹਿਬ ਜੀ ਕਹਿੰਦੇ ਨਹੀਂ, ਆਪਣਾ ਭਾਣਾ ਬਹੁਤਾ ਬੋਲੇ, ਇੱਥੇ ਤੇਰਾ ਆਪਣਾ ਭਾਣਾ ਹੈ, ਆਪਣਾ ਹਉਮੈ ਹੈ, ਬੋਲਿਆ ਥਾਏ ਨਾ ਪਾਏ, ਤੇਰਾ ਇਹ ਬੋਲਿਆ ਥਾਏ ਨਹੀਂ ਪੈਣਾ। ਖਸਮ ਵੱਡਾ ਦਾਤਾਰ ਹੈ, ਉਹ ਵਾਹਿਗੁਰੂ ਬੜਾ ਵੱਡਾ ਦਾਤਾਰ ਹੈ, ਜੋ ਇੱਛੇ ਸੋ ਫਲ ਪਾਏ, ਜੋ ਇੱਛੇਗਾ ਜੋ ਮੰਗੇਗਾ ਉਹ ਤੈਨੂੰ ਸਭ ਕੁਝ ਮਿਲੇਗਾ। ਪਰ ਆਪਣੀ ਮੈਂ ਨੂੰ ਤਿਆਗਣਾ ਪਏਗਾ, ਉਹਨੂੰ ਦਾਤਾਰ ਮੰਨਣਾ ਪਏਗਾ, ਉਹਨੂੰ ਸਵਾਮੀ ਮੰਨਣਾ ਪਏਗਾ। ਬਾਬੀਹਾ ਕਿਆ ਬੱਪੜਾ, ਬਾਬੀਹਾ ਕਿਆ ਬੱਪੜਾ। ਗੁਰੂ ਸਾਹਿਬ ਕਹਿੰਦੇ ਇੱਕ ਜੀਵ ਵਿਚਾਰਾ ਕੀ, ਕਿ ਅਸੀਂ ਇੱਕ ਨਿੱਕੇ ਜੇ ਜੀਵ ਅਸੀਂ ਕਹਿੰਦੇ ਵੀ ਸਾਨੂੰ ਮਿਲੇ। ਦਾਤਾਰ ਜੀ ਕਹਿੰਦੇ ਉਹ ਤੇ ਏਡਾ ਤਰਸ ਵਾਲਾ ਹੈ, ਏਡਾ ਸਮਰੱਥ ਹੈ, ਜਗਤ ਹੈ ਕੀ ਤਿੱਖ ਜਾਏ। ਜਦੋਂ ਵਰਸੇਗਾ ਨਾ ਇੱਕ ਬਬੀਹੇ ਦੀ ਨਹੀਂ, ਉਹ ਪਤਾ ਨਹੀਂ ਕਿੰਨਿਆਂ ਕੁ ਦੀ ਪਿਆਸ ਨੂੰ ਮਿਟਾ ਦੇਗਾ। ਉਹ ਇੱਕ ਕੋਟ ਅਸੰਖ ਤਾਰ ਦਾ ਦੇ ਨਾਮ ਹੈ ਇੱਕ ਕਣੀ, ਨਾਮ ਦੀ ਇੱਕ ਕਣੀ ਡਿੱਗ ਪਏ ਨਾ, ਉਸ ਇੱਕ ਕਣੀ ਦੇ ਨਾਲ ਕਰੋੜਾਂ ਅਸੰਖਾਂ ਦਾ ਉਧਾਰ ਕਰ ਸਕਦਾ ਪਰਮਾਤਮਾ। ਉਹਦੀ ਇੱਕ ਕਣੀ ਵਿੱਚ, ਇੱਕ ਬੂੰਦ, ਬੂੰਦ ਨੂੰ ਕਣੀ ਕਹਿੰਦੇ, ਇੱਕ ਕਣੀ ਵਿੱਚ ਇੰਨੀ ਸਮਰੱਥਾ ਹੈ ਕਿ ਅਸੰਖਾਂ ਕੋਟਾਂ ਦਾ ਉਧਾਰ ਕਰ ਸਕਦੀ ਹੈ। ਇਸ ਕਰਕੇ ਦਾਤਾ ਜੀ ਕਹਿੰਦੇ ਬਬੀਹਾ ਤੂੰ ਤੇ ਨਿੱਕਾ ਜਿਹਾ ਜੀਵ ਹੈ, ਤੂੰ ਇੰਨਾ ਚਿੰਤਾ ਨਾ ਕਰ, ਇੰਨਾ ਹੰਗਤਾ ਵਿੱਚ ਨਾ ਰਹਿ ਕਿ ਮੈਂ ਪੁਕਾਰ ਰਿਹਾ ਕਿ ਤਾਂ ਹੀ ਆਏਗਾ। ਕਹਿੰਦੇ ਨਹੀਂ, ਉਹ ਦਾਤਾਰ ਹੈ, ਉਹਦੇ ਅੱਗੇ ਅਰਦਾਸ ਕਰ ਵੀ ਉਹ ਤਰੁੱਟ ਪਵੇ। ਜਦੋਂ ਤਰੁੱਟ ਪਏਗਾ ਤੇਰੀ ਤਾਂ ਕੀ ਸਾਰੇ ਜਗਤ ਦੀ ਪਿਆਸ ਉਹ ਮਿਟਾ ਦੇਗਾ। ਮਹੱਲਾ ਤੀਜਾ, ਬਾਬੀਹਾ ਭਿੰਨੀ ਰਹਿਣ ਬੋਲਿਆ, ਭਿੱਜੀ ਹੋਈ ਰਾਤ ਜਦੋਂ ਬਾਰਿਸ਼ ਪੈ ਕੇ ਹਟ ਜਾਂਦੀ ਹੈ ਉਹਨੂੰ ਭਿੰਨੀ ਰਹਿਣ ਕਿਹਾ, ਜਿਹਨੂੰ ਅੰਮ੍ਰਿਤ ਵੇਲਾ ਵੀ ਗੁਰੂ ਸਾਹਿਬ ਨੇ ਬਬੀਹੇ ਬਾਬਤੇ ਵੀ ਬਚਨ ਕਿਹਾ ਵੀ ਬਾਬੀਹਾ ਅੰਮ੍ਰਿਤ ਵੇਲਾ ਬੋਲਿਆ ਤਾਂ ਦਰ ਸੁਣੀ ਪੁਕਾਰ, ਮੇਘਾ ਨੋ ਫਰਮਾਨ ਹੋਆ ਵਰਸੋ ਕਿਰਪਾ ਧਾਰ। ਕਿ ਹੁਣ ਵਰਸ ਪੈ, ਉਹ ਪੁਕਾਰ ਰਿਹਾ ਪ੍ਰੇਮ ਵਿੱਚ, ਹੰਗਤਾ ਨੂੰ ਤਿਆਗ ਕੇ ਸਹਿਜੇ ਸੱਚ ਸੁਭਾਏ, ਸੱਚ ਨਾਲ ਜੁੜ ਕੇ ਸਹਿਜ ਸੁਭਾਅ ਵਿੱਚ। ਹੁਣ ਉਹਦੀ ਹੰਗਤਾ ਨਹੀਂ, ਉਹਦੀ ਹੰਗਤਾ ਨਹੀਂ, ਮਨ ਹਟ ਕਿਨੇ ਨਾ ਪਾਇਓ ਸਭ ਥੱਕੇ ਕਰਮ ਕਮਾਏ, ਗੁਰੂ ਅਮਰਦਾਸ ਜੀ ਦੇ ਬਚਨ ਨੇ। ਮਨ ਹੱਠ ਨਾਲ ਪਾਇਆ ਨਹੀਂ ਜਾ ਸਕਦਾ, ਮਨ ਹੱਠ ਸਿਰਫ ਸਹਾਈ ਹੁੰਦਾ ਹੈ ਕਿ ਉਸ ਮਨ ਨੂੰ ਪ੍ਰੇਮ ਵਿੱਚ ਲਿਜਾਣ ਦੇ ਲਈ। ਜੇ ਸਦਾ ਹੀ ਹੱਠ ਚੱਲਦਾ ਪਿਆ ਫਿਰ ਪ੍ਰਾਪਤੀ ਨਹੀਂ, ਹੱਠ ਇੰਨਾ ਕੁ ਕਰਨਾ ਹੈ ਕਿ ਜਿਸ ਹੱਠ ਦੇ ਨਾਲ ਮਨ ਪ੍ਰੇਮ ਵਿੱਚ ਚੱਲ ਪਏ। ਬਾਬਾ ਕਬੀਰ ਜੀ ਨੇ ਬੜਾ ਸੋਹਣਾ ਖੁੱਲਿਆ ਵੀ ਜਿਵੇਂ ਘੋੜਾ ਹੈ, ਘੋੜੇ ਦੇ ਉੱਤੇ ਬੰਦਾ ਸਵਾਰੀ ਕਰਦਾ ਹੈ, ਉਹਦੇ ਕੋਲ ਚਾਬੁਕ ਹੈ, ਘੋੜਾ ਅੜ ਜਾਂਦਾ ਹੈ ਤੇ ਅਸਵਾਰ ਚਾਬੁਕ ਜ਼ਰੂਰ ਮਾਰਦਾ, ਧੱਕਾ ਕਰਦਾ, ਅੱਡੀ ਵੀ ਮਾਰਦਾ, ਪਰ ਉਹਨੂੰ ਪਤਾ ਵੀ ਇੰਨੀ ਕੁ ਅੱਡੀ, ਇੰਨਾ ਕੁ ਚਾਬੁਕ ਲਾਣਾ ਵੀ ਇਹ ਪਿਆਰ ਨਾਲ ਆਪਣੀ ਚਾਲ ਚੱਲਦਾ ਰਹੇ, ਭੁੱਲੇ ਨਾ। ਤੇ ਜੇ ਅਸਵਾਰ ਕਹੇ ਵੀ ਮੈਂ ਅੱਡੀਆਂ ਹੀ ਮਾਰੀ ਜਾਵਾਂ, ਚਾਬੁਕ ਹੀ ਮਾਰੀ ਜਾਵਾਂ, ਤੇ ਘੋੜਾ ਕਿਸੇ ਮੰਜ਼ਿਲ ਤੇ ਪਹੁੰਚ ਜਾਏਗਾ, ਸਵਾਲ ਹੀ ਨਹੀਂ ਪੈਦਾ ਹੁੰਦਾ। ਜੇ ਪਹੁੰਚ ਵੀ ਗਿਆ ਉਸ ਸਵਾਰੀ ਦਾ ਉਹਨੂੰ ਆਨੰਦ ਨਹੀਂ ਆਉਣਾ। ਇਸ ਕਰਕੇ ਕਹਿੰਦੇ ਮਨ ਜਿਹੜਾ ਹੈ ਘੋੜੇ ਦੀ ਨਿਆਈ ਹੈ, ਚੱਲ ਰੇ ਬੈਕੁੰਠ ਤੁਝੇ ਲੈ ਚਾਰੂ ਹਿਚੈ ਤਾਂ ਪ੍ਰੇਮ ਕੇ ਚਾਬਕ ਮਾਰੂ, ਵੀ ਤੂੰ ਚੱਲ, ਜੇ ਕਿਤੇ ਰੁਕ ਜਾਏ ਧੱਕਾ ਕਰੇ ਤੇ ਮੈਂ ਤੈਨੂੰ ਪ੍ਰੇਮ ਦਾ ਚਾਬਕ ਮਾਰਾਂਗਾ, ਤੈਨੂੰ ਪਿਆਰ ਨਾਲ ਤੋਰਾਂਗਾ, ਤੂੰ ਪਿਆਰ ਦੇ ਨਾਲ ਤੁਰੇਗਾ ਤੇ ਉਹ ਯਾਤਰਾ ਤੇਰੇ ਲਈ ਵੀ ਸਫਲੀ ਹੋਏਗੀ, ਮੇਰੇ ਲਈ ਵੀ ਸਫਲੀ ਹੋਏਗੀ, ਅਸਵਾਰ ਵੀ ਸੁਖੀ ਤੇ ਸਾਧਨ ਵੀ ਸੁਖੀ। ਇਸ ਕਰਕੇ ਦਾਤਾ ਜੀ ਕਹਿੰਦੇ ਮਨ ਹੱਠ ਕਿੰਨਾ ਨਾ ਪਾਇਓ ਸਭ ਥੱਕੇ ਕਰਮ ਕਮਾਏ। ਮਨ ਦੇ ਹੱਠ ਨਾਲ ਵਾਹਿਗੁਰੂ ਦੀ ਪ੍ਰਾਪਤੀ ਨਹੀਂ ਹੁੰਦੀ, ਮਨ ਹੱਠ ਤਾਂ ਹੁੰਦਾ ਜਦੋਂ ਬੰਦੇ ਦੀ ਆਪਣੀ ਹੰਗਤਾ ਹੁੰਦੀ ਹੈ। ਤੇ ਉਹਨਾਂ ਕੁ ਜਿਹਦੇ ਨਾਲ ਪ੍ਰੇਮ ਵਿੱਚ ਚੱਲ ਪਏ, ਬਿਨਾਂ ਹੱਠ ਤੋਂ ਵੀ ਗੱਲ ਨਹੀਂ ਬਣਦੀ। ਜੇ ਸਵਾਰ ਤਗੜਾ ਨਾ ਹੋਵੇ, ਘੋੜਾ ਬੜਾ ਸਿਆਣਾ ਜਾਨਵਰ ਹੈ, ਤਾਂ ਮਨ ਨੂੰ ਘੋੜੇ ਨਾਲ ਕਈ ਵਾਰੀ ਤਸ਼ਬੀਹ ਦਿੱਤੀ ਹੈ, ਇੰਨਾ ਅਸਵਾਰ ਘੋੜਾ ਸਿਆਣਾ ਜਾਨਵਰ ਹੈ। ਜਿਹੜੇ ਪੁਰਾਣੇ ਬਜ਼ੁਰਗ ਸਵਾਰੀਆਂ ਕਰਦੇ ਰਹੇ ਦੱਸਦੇ ਕਿ ਘੋੜਾ ਜਦੋਂ ਬੰਦਾ ਪਲਾਕੀ ਮਾਰ ਕੇ ਉਹਦੇ ਤੇ ਬੈਠਦਾ, ਉਹ ਬੈਠਣ ਤੋਂ ਹੀ ਅੰਦਾਜ਼ਾ ਲਾ ਲੈਂਦਾ ਕਿ ਇਹ ਸਵਾਰ ਕਿੰਨਾ ਕੁ ਨਵਾਂ ਹੈ, ਕਿੰਨਾ ਕੁ ਤਜਰਬੇਕਾਰ ਹੈ। ਤੇ ਫਿਰ ਘੋੜੇ ਵੀ ਚੱਲਦੀ ਹੈ, ਸਵਾਰ ਵੀ ਨਹੀਂ ਚੱਲਦੀ। ਜੇ ਘੋੜੇ ਨੂੰ ਪਤਾ ਵੀ ਮੇਰੇ ਉੱਤੇ ਪਲਾਕੀ ਮਾਰ ਕੇ ਬੈਠਣ ਵਾਲਾ ਬੜਾ ਤਜਰਬੇਕਾਰ ਹੈ, ਉਹਦੇ ਲਗਾਮਾਂ ਪਕੜਨ ਤੋਂ,
ਉਹਦੇ ਰਕਾਬ ਵਿੱਚ ਪੈਰ ਰੱਖਣ ਤੋਂ ਉਹਦੇ ਬੈਠਣ ਤੋਂ ਹੀ ਘੋੜਾ ਅੰਦਾਜ਼ਾ ਲਾ ਲੈਂਦਾ। ਫਿਰ ਉਹ ਕਹਿੰਦਾ ਵੀ ਹੁਣ ਮੇਰੀ ਨਹੀਂ ਚੱਲਣੀ ਹੈ, ਸਵਾਰ ਦੀ ਚੱਲਣੀ ਹੈ। ਮਨ ਉਸ ਘੋੜੇ ਤੋਂ ਵੀ ਸ਼ੈਤਾਨ ਹੈ, ਮਨ ਨੂੰ ਵੀ ਪਤਾ ਹੈ ਕਿ ਜਿਹੜਾ ਮੇਰੇ ਤੇ ਸਵਾਰੀ ਕਰ ਰਿਹਾ ਹੈ ਇਹਦੇ ਤੇ ਮੈਂ ਹਾਵੀ ਹੋਣਾ ਕਿ ਇਹ ਮੇਰੇ ਤੇ ਹਾਵੀ ਹੋਏਗਾ, ਇਹ ਆਪਣੇ ਆਪ ਤੇ ਨਿਰਭਰ। ਇਸ ਕਰਕੇ ਚੰਗਾ ਸਵਾਰ ਜੇ ਬਣਨਾ ਹੈ ਤੇ ਵਾਰ ਵਾਰ ਅਭਿਆਸ ਕਰਨਾ ਪਏਗਾ, ਵਾਰ ਵਾਰ ਅਭਿਆਸ ਕਰਨਾ ਪਏਗਾ। ਮਨ ਤੇ ਸਵਾਰੀ ਕਰਨੀ ਹੈ ਤੇ ਉਹਨੂੰ ਪ੍ਰੇਮ ਨਾਲ ਪੁਚਕਾਰ ਕੇ ਪ੍ਰਣਾਲ ਦੱਸਣਾ ਵੀ ਹੈ ਕਿ ਸਵਾਮੀ ਤੇਰਾ ਮੈਂ ਹਾਂ ਤੂੰ ਨਹੀਂ। ਸੋ ਦਾਤਾ ਜੀ ਕਹਿੰਦੇ ਖਸਮ ਵੱਡਾ ਦਾਤਾਰ ਹੈ, ਬਬੀਹਾ ਭਿੰਨੀ ਰਹਿਣ ਬੋਲਿਆ ਸਹਿਜੇ ਸੱਚ ਸੁਭਾਏ, ਇਹੋ ਜਲ ਮੇਰਾ ਜੀਉ ਹੈ ਜਲ ਬਿਨ ਰਹਿਣ ਨਾ ਜਾਏ। ਬਬੀਹਾ ਕਹਿੰਦਾ ਵਾਹਿਗੁਰੂ ਤੂੰ ਹੀ ਮੇਰਾ ਜੀਵਨ ਹੈ, ਤੇਰੇ ਤੋਂ ਬਿਨਾਂ ਤੇ ਮੇਰਾ ਜੀਵਨ ਹੀ ਨਹੀਂ, ਮੈਂ ਰਹਿ ਨਹੀਂ ਸਕਦਾ। ਗੁਰ ਸ਼ਬਦੀ ਜਲ ਪਾਈ ਹੈ ਵਿੱਚੋਂ ਆਪ ਗਵਾਏ। ਦਾਤਾ ਜੀ ਕਹਿੰਦੇ ਮਿਲ ਜਾਏਗਾ ਨਾਮ ਰੂਪੀ ਜਲ ਪਰ ਆਪਣਾ ਆਪ ਪਹਿਲਾਂ ਵਿੱਚੋਂ ਮਿਟਾ ਦੇ, ਗਵਾ ਦੇ। ਮੈਂ ਬਣਿਆ ਰਿਹਾ ਫਿਰ ਤੈਨੂੰ ਉਹ ਨਹੀਂ ਮਿਲ ਸਕਦਾ। ਨਾਨਕ ਜਿਸ ਬਿਨ ਚਸਾ ਨਾ ਜੀਵਦੀ ਸੋ ਸਤਿਗੁਰ ਦੀਆ ਮਿਲਾਏ। ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਸਲੋਕ ਵਿੱਚ ਕਿਰਪਾ ਕਰਦੇ ਨੇ ਕਿ ਹੇ ਨਾਨਕ ਆਖ ਜਿਸ ਵਾਹਿਗੁਰੂ ਤੋਂ ਬਿਨਾਂ ਚਸਾ, ਸਮੇਂ ਦੀ ਸਭ ਤੋਂ ਛੋਟੀ ਇਕਾਈ, ਵਿਸਾ ਚਸਾ ਪਹਿਰ ਥਿਤ। ਦਾਤਾ ਜੀ ਕਹਿੰਦੇ ਇੱਕ ਚਸਾ ਭਾਵ ਕੁਝ ਪਲ ਵੀ ਜਿਹਦੇ ਤੋਂ ਬਿਨਾਂ ਨਹੀਂ ਰਿਹਾ ਜਾ ਸਕਦਾ, ਉਹ ਵਾਹਿਗੁਰੂ ਪਰਮਾਤਮਾ ਸਵਰੂਪ ਸਤਿਗੁਰੂ ਨੇ ਮੇਰੇ ਤੇ ਕਿਰਪਾ ਕਰਕੇ ਮੇਰੀ ਮੈਂ ਨੂੰ ਮਿਟਾ ਕੇ ਮੈਨੂੰ ਮਿਲਾ ਦਿੱਤਾ ਹੈ। ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਇਹਨਾਂ ਦੋਹੋਂ ਸਲੋਕਾਂ ਵਿੱਚ ਹੀ ਕਿਰਪਾ ਕੀਤੀ ਕਿ ਅਸੀਂ ਬਬੀਹੇ ਬਣ ਕੇ ਪੁਕਾਰੀਏ ਪਰ ਉਹ ਸਾਡੀ ਪੁਕਾਰ ਵਿੱਚ ਹੰਗਤਾ ਨਾ ਹੋਵੇ, ਹੁਕਮ ਨਾ ਹੋਵੇ, ਸਾਡੀ ਪੁਕਾਰ ਵਿੱਚ ਅਰਦਾਸ ਹੋਵੇ, ਬੇਨਤੀ ਹੋਵੇ, ਤਰਲਾ ਹੋਵੇ ਕਿ ਹੇ ਵਾਹਿਗੁਰੂ ਮੈਂ ਤੇਰੇ ਦੀਦਾਰ ਦਾ ਭੁੱਖਾ ਹਾਂ, ਤੂੰ ਨਾਮ ਰੂਪੀ ਜਲ ਮੈਨੂੰ ਦੇ। ਤੇ ਸਤਿਗੁਰੂ ਫਿਰ ਤਰੁੱਠ ਕੇ ਇੱਕ ਪਲ ਵਿੱਚ ਹੀ ਉਹ ਜੀਵ ਬਬੀਹੇ ਦੀ ਤਿੱਖ ਨੂੰ ਬੁਝਾ ਦਿੰਦੇ ਨੇ। ਸਤਿਗੁਰੂ ਜੀ ਕਿਰਪਾ ਕਰਨ, ਭੁੱਲਾਂ ਚੁੱਕਾਂ ਦੀ ਖਿਮਾ। ਪੌੜੀ ਦੀ ਵਿਚਾਰ ਆਪਾਂ ਕੱਲ ਦੇ ਦੀਵਾਨਾਂ ਵਿੱਚ ਕਰਾਂਗੇ। ਆਓ ਸਤਿਕਾਰਯੋਗ ਭਾਈ ਸਾਹਿਬ ਭਾਈ ਪ੍ਰਤਪਾਲ ਸਿੰਘ ਜੀ ਰਸੀਲਾ, ਉਹਨਾਂ ਦਾ ਜਥਾ ਆਪ ਜੀ ਨੂੰ ਗੁਰਬਾਣੀ ਕੀਰਤਨ ਨਾਲ ਜੋੜੇਗਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਸ੍ਰੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਸੇ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਏ ਅਰਜੁਨ ਹਰ ਗੋਬਿੰਦ ਨਵ ਸਿਮਰਾਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਬਦ ਹੋਜਾਏ ਤੇਗ ਬਹਾਦਰ ਸਿਮਰਿਆ ਕਾਰਨਾਂ ਨੂੰ ਧਿਆਵੇ ਧਾਏ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹੱਟੀਆਂ ਜਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਏ ਤੇਗ ਵਾਹੀ ਦੇਗ ਕਿਰਦਿਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਰੱਖੇ ਖਾਲਸਾ ਜੀ ਸਾਹਿਬ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੱਖਣੀਆਂ ਨੇ ਧਰਮ ਹੇ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨੇ ਚੜਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਿਹਾਰਿਆ ਸਿੱਖੀ ਕੇਸਾ ਸਵ ਸਤਸੰਗ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਰੱਖੇ ਖਾਲਸਾ ਜੀ ਸਾਹਿਬ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਰੱਖੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤਾਵੇ ਚਿਤਾਵਨ ਕਾ ਸਦਕਾ ਸਰਬ ਸਕੋ ਜਹ ਜਹ ਖਾਲਸਾ ਜੀ ਸਾਹਿਬ ਤਹ ਤਹ ਰਿਸ਼ਰਿਆ ਦੇਖਤੇ ਫਤਿਹ ਬਿਰਦ ਕੀ ਪਾਏ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਾਹਿਬ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨੀ ਇਸ਼ਨਾਨ ਚੌਂਕੀਆਂ ਝੰਡੇ ਬੰਗੇ ਜੁਗ ਹੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾ ਮਤ ਉੱਚੇ ਮਤ ਪਤ ਕਾਰਾ ਕਾ ਆਪ ਵਾਹਿਗੁਰੂ ਜੀ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਾਤਾਰ ਜੀ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਨਿਮਾਣਿਓ ਕੇ ਮਾਣ ਨਿਤਾਣਿਓ ਕੇ ਤਾਂ ਨਿਉਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਆਪ ਜੀ ਦੇ ਚਰਨਾਂ 'ਚ ਅਰਦਾਸ ਬੇਨਤੀ ਮਹਾਰਾਜ ਜੀ ਆਪ ਜੀ ਦੀ ਮਹਾਨ ਬਖਸ਼ਿਸ਼ ਹੋਈ ਪਾਵਨ ਹਜ਼ੂਰੀ ਅੰਦਰ ਰਾਤਰੀ ਦੇ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਵਿੱਚ ਆਰਤੀ ਸ਼ਬਦ ਕੀਰਤਨ ਚੱਲ ਰਹੀ ਲੜੀਵਾਰ ਗੁਰ ਸ਼ਬਦ ਦੀਆਂ ਵਿਚਾਰਾਂ ਉਪਰੰਤ ਅੰਮ੍ਰਿਤ ਬਾਣੀ ਦੇ ਸ਼ਬਦ ਕੀਰਤਨ ਹੋਏ ਮਹਾਰਾਜ ਜੀ ਸਮੁੱਚੀ ਸੇਵਾ ਨਿਭਾਉਂਦਿਆਂ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਵਿਚਾਰਾਂ ਕਰਦਿਆਂ ਆਪ ਜੀ ਦੀ ਸੇਵਾ ਸੰਭਾਲ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਬਖਸ਼ ਦੇਣੀਆਂ ਜੀ ਅੱਗੇ ਵਾਸਤੇ ਸਮਰਥ ਬਖਸ਼ਿਸ਼ ਕਰਨੀ ਸ਼ੁੱਧ ਗੁਰਬਾਣੀ ਗਾਇਨ ਕਰਨ ਦਾ ਬਾਲ ਉਦਮ ਬਖਸ਼ਿਸ਼ ਕਰਨਾ ਜੀ ਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ ਤੇ ਵਸਾਉਣਾ ਆਈਆਂ ਸੰਗਤਾਂ ਦੀ ਹਾਰੀ ਦਰ ਪ੍ਰਵਾਨ ਕਰਨੀ ਸਭਨਾਂ ਦੀਆਂ ਤਿਲ ਫੁੱਲ ਭੇਟਾਵਾਂ ਦਰ ਪ੍ਰਵਾਨ ਕਰਨੀਆਂ ਸਭਨਾਂ ਨੂੰ ਦਰੋ ਕਰੋ ਨਾਮਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਕਿਰਪਾ ਕਰਨੀ ਮਹਾਰਾਜ ਜੀ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ ਕਰਨਾ ਜੀ ਸੁੱਖਾਂ ਦਾ ਪ੍ਰਕਾਸ਼ ਕਰਨਾ ਦੇਸ਼ਾਂ ਵਿਦੇਸ਼ਾਂ ਵਿੱਚ ਰੱਖਿਆ ਬਖਸ਼ਿਸ਼ ਕਰਨੀ ਮਹਾਰਾਜ ਜੀ ਬੇਅੰਤ ਸੰਗਤਾਂ ਦੂਰ ਦੁਰਾਡੇ ਪਿੱਛੇ ਘਰਾਂ ਵਿੱਚ ਲਾਈਵ ਗੁਰਬਾਣੀ ਦੇ ਜਾਪ ਸਰਵਣ ਕਰ ਰਹੀਆਂ ਹਨ ਜਾਪ ਸਰਵਣ ਕਰਦਿਆਂ ਆਪ ਜੀ ਦਾ ਧੰਨਵਾਦ ਕਰਦਿਆਂ ਬੇਅੰਤ ਮੈਂ ਗੁਰੂ ਘਰ ਵਾਸਤੇ ਗੁਰੂ ਘਰ ਦੇ ਸੇਵਾਦਾਰਾ ਸਿੰਘਾਂ ਵਾਸਤੇ ਆਨਲਾਈਨ ਭੇਟਾ ਕੀਤੀ ਮਹਾਰਾਜ ਜੀ ਸਾਰੀ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਸਭਨਾਂ ਦੀ ਮਾਇਆ ਸਫਲੀ ਕਰਨੀ ਕਿਰਤ ਕਮਾਈਆਂ ਦੇ ਬਰਕਤਾਂ ਪਾਉਣੀਆਂ ਸ਼ਰਧਾ ਭਾਵਨਾਵਾਂ ਸੰਪੂਰਨ ਕਰਨੀਆਂ ਜੀ ਆਪਦੇ ਦਰ ਘਰ ਦੇ ਸੇਵਕ ਜਸਕਰਨ ਸਿੰਘ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਪਰਿਵਾਰ ਵੱਲੋਂ ਅਰਦਾਸ ਬੇਨਤੀ ਕਿਰਪਾ ਕਰਨੀ ਬੱਚੇ ਦੇ ਸਿਰ ਤੇ ਮਿਹਰ ਬਰਾਤ ਰੱਖਣਾ ਲੰਬੀਆਂ ਉਮਰਾਂ ਬਖਸ਼ਿਸ਼ ਕਰਨੀਆਂ ਦੇਹ ਰੁਕਤਾ ਤੰਦਰੁਸਤੀਆਂ ਪ੍ਰਦਾਨ ਕਰਨੀਆਂ ਜੀ ਬੀਬੀ ਭਾਗਿਆ ਰੁਤੀ ਜੀ ਆਤਮਿਕ ਸ਼ਾਂਤੀ ਵਾਸਤੇ ਪਰਿਵਾਰ ਵੱਲੋਂ $250 ਗੁਰੂ ਘਰ ਵਾਸਤੇ ਸੇਵਾ ਕੀਤੀ ਕਿਰਪਾ ਕਰਨੀ ਸੇਵਕ ਪਰਿਵਾਰ ਦੀ ਸੇਵਾ ਦਰ ਪ੍ਰਵਾਨ ਕਰਨੀ ਵਿਛੜੀ ਆਤਮਾ ਨੂੰ ਆਤਮਿਕ ਸ਼ਾਂਤੀ ਬਖਸ਼ਿਸ਼ ਕਰਨੀ ਘਰ ਵਿੱਚ ਪਰਿਵਾਰ ਵਿੱਚ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਜੀ ਕ੍ਰਿਸ਼ਨ ਕੁਮਾਰ ਬਿਰਮਾਨੀ ਦੀ ਆਤਮਿਕ ਸ਼ਾਂਤੀ ਵਾਸਤੇ ਪਰਿਵਾਰ ਵੱਲੋਂ ਅਰਦਾਸ ਬੇਨਤੀ ਕਿਰਪਾ ਕਰਨੀ ਪਿਛੜੀ ਆਤਮਾ ਨੂੰ ਆਤਮਿਕ ਸ਼ਾਂਤੀ ਬਖਸ਼ਿਸ਼ ਕਰਨੀ ਪਰਿਵਾਰ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਜੀ ਦਰ ਘਰ ਦੇ ਸੇਵਕ ਤਨਵੀਰ ਸਿੰਘ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਪਰਿਵਾਰ ਵੱਲੋਂ ਬਿਰਤ ਗੁਰੂ ਘਰ ਵਾਸਤੇ ਭੇਟਾ ਕੀਤੀ ਕਿਰਪਾ ਕਰਨੀ ਸੇਵਕ ਪਰਿਵਾਰ ਦੀ ਭੇਟਾ ਦਰ ਪ੍ਰਵਾਨ ਕਰਨੀ ਪਰਿਵਾਰ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਤਨਵੀਰ ਸਿੰਘ ਦੇ ਸਿਰ ਤੇ ਮਿਹਰ ਪ੍ਰਿਆਤ ਰੱਖਣਾ ਲੰਬੀਆਂ ਉਮਰਾਂ ਬਖਸ਼ਿਸ਼ ਕਰਨੀਆਂ ਨਾਮਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ ਕਿਰਪਾ ਕਰੋ ਮਹਾਰਾਜ ਜੀ ਸਿੱਖ ਪੰਥ ਵਿੱਚ ਏਕਤਾ ਪ੍ਰੇਮ ਭਾਵਨਾ ਦੀ ਦਾਤ ਬਖਸ਼ਿਸ਼ ਕਰਨੀ ਜੀ ਖਾਲਸਾ ਪੰਥ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਜੀ ਇਸ ਵੇਲੇ ਦੀਵਾਨਾਂ ਦੀ ਸੰਪੂਰਨਤਾ ਹੋਈ ਪਾਵਨ ਪਵਿੱਤਰ ਹੁਕਮਨਾਮਾ ਬਖਸ਼ ਕੇ ਸਾਰੀਆਂ ਸੰਗਤਾਂ ਨੂੰ ਨਿਹਾਲ ਕਰੋ ਜੀ ਸੇ ਗੁਰਮੁਖ ਪਿਆਰੇ ਮਿਲਣਾ ਜਿਨ੍ਹਾਂ ਮਿਲਿਆ ਆਦੀ ਦਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ।
ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਅਗਿਆ ਭਹੀ ਅਕਾਲ ਕੀ ਤਵੀ ਚਲਾਇਓ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾ ਕੀ ਜੋ ਪ੍ਰਭ ਕੋ ਮਿਲ ਪੋਚਾ ਹੈ ਖੋਜ ਸ਼ਬਦ ਮੈਂ। ਰਾਜ ਕਰੇਗਾ ਖਾਲਸਾ ਆਕੀ ਰਹਿਣਾ, ਪਾਰ ਹੋਏ ਸਾ ਮਿਲੇਗੇ ਬੱਚੇ ਸ਼ਰਨ ਜੋ। ਵਾਹਿਗੁਰੂ ਨਾਮ ਜਹਾਜ ਹੈ ਚੜੇ ਸੂ ਤਰੇ, ਜੋ ਸ਼ਰਧਾ ਕਰ ਸੇਮ ਤੇ ਗੁਰ ਪਾਰ ਉਤਾਰਨ, ਖੰਡਾ ਜਾ ਕੇ ਹੱਥ ਮੈਂ ਕਲਗੀ ਸੋ ਹੈ ਸੋ ਹਮਰੇ।

ਨੈਣ ਮਹਿੰਜੇ ਤਰਸਦੇ ਕਦ ਪਸੀ ਦੀਦਾਰ ਪਾਵ ਸੁਹਾਵੇ ਜਾਂ ਤੋ ਧਿਰ ਜੁਲਦੇ ਸੀਸ ਸੁਹਾਵਾ ਚਰਣੀ ਮੁਖ ਸੁਹਾਵਾ ਜਾਂ ਤੋ ਜਸ ਗਾਵੈ ਜਿਉ ਪਿਆ ਤੋ ਸਰਣੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋਰਤ ਮਹੱਲਾ ਪੰਜਵਾਂ, ਚੌਕੀ ਚੌਗਿਰਦ ਹਮਾਰੇ, ਰਾਮ ਨਾਮ ਮਨ ਲਾਗਾ ਜਮ, ਲੱਜਾ ਕਰ ਭਾਗਾ ਪ੍ਰਭ ਜੀ ਤੂੰ ਮੇਰੇ ਸੁਖਦਾਤਾ। ਬੰਧਨ ਕਾਰ ਕਰੇਤਾ ਰਹਾਓ ਨਾਨਕ ਪ੍ਰਭ ਅਵਿਨਾਸੀ, ਤਾ ਕੀ ਸੇਵ ਨ ਦਿੱਤੀ ਜਾਸੀ, ਅਣ ਕਰੇ ਤ੍ਰਿਦਾਸਾ ਜਾਪੂ ਨਾਨਕ ਕਿਰਪਾ ਭਈ ਪ੍ਰਭ ਭਈ ਸਹਾਈ ਸਲੋਕ, ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਗੀਤ, ਨਾ ਹੋ ਨਾ ਤੂੰ ਮੈਂ ਸ਼ਿਕਾਇਤ ਮੈਂ ਗਾਇ ਸੂਤ, ਮਨ ਬੋਸ ਸਲੋਕ ਪ੍ਰੀਤ ਗੁਰਤ ਨੀਤ, ਹਰ ਕੀਰਤਨ ਕਾ ਆਹਰੋ ਹਰ ਦਿਓ ਨਾਨਕ ਜੀ ਮੀਤ, ਇੱਕ ਓੰਕਾਰ ਸਤਿਗੁਰ ਪ੍ਰਸਾਦ, ਜੈ ਘਰ ਕੀ ਪਿਆਸੀ ਕਰਤੇ ਕਾਵਲ ਵਿਚਾਰੋ, ਸਿੱਖ ਕਰ ਗਾਓ ਸੁਹਿਲਾ ਸੁਰੋ ਸਜਣ ਹਾਰੋ, ਤੁਮ ਗਾਓ ਮੈਂ ਨਿਰਭਉ ਕਾ ਸੁਹਿਲਾ, ਹਉ ਵਾਰੀ ਜਿਤ ਸੁਹਿਲੇ ਸਦਾ ਸੁਖ ਹੋਏ ਰਹਾਉ, ਤੁਮ ਜੀਰੇ ਸੰਭਾਲੀਆਂ ਦੇਖੇ ਕਰ ਦੇਣਾ ਹਾਰ, ਜਾਣੇ ਕਿੰਨੀ ਨਾ ਪਵੈ ਇਸ ਦਾ ਤੇ ਕਉ ਸੁਮਾਰ, ਸੰਸਾਰ ਵਿਖਿਆ ਗੋ ਕਿਰਪਾ ਵਕੀਲ, ਜੋ ਸਜਣ ਆਸੀ ਸਰੀਆ, ਜਿਉਂ ਪੋਵਾ ਸਾਹਿਬ ਸੁਣੀ ਪਹੁੰਚਾ, ਸਦੜੇ ਪਵਾ ਮੈਨੂੰ ਸਤਗਣ ਹਾਰਾ, ਸੁਣੀਏ ਨਾਮ ਸਿਧੈ ਪਵਨ, ਰਾਤ ਆਸਾ ਮਹੱਲਾ ਪਹਿਲਾ, ਛੈ ਘਰ ਛੈ ਗੁਰ ਛੈ ਗੁਰ ਦੀ ਸੁਰੀ ਗੁਰ ਕੀ ਹੋਈ, ਅਨੇਕ ਬਾਬਾ ਜੀ ਹੋਏ, ਸੋ ਘਰ ਰਾਤ ਉਡਾਈ ਕੋਈ ਰਹਾਓ, ਵਿਸਵੇ ਚਸੀਆਂ ਘੜੀਆਂ ਪਹਿਰਾ

ਸਮੇਂ ਚੰਨ ਹੋਏ ਵਿਸਾਖੀ ਜੋਤ ਪ੍ਰਗਟ ਹੋਏ ਸੋ ਆਦਿ ਹੋਏ ਮਾਤਾ ਕੌਣ ਚੰਦ ਲੋਕ ਮਨ ਹੋਇਆ ਇਤਿਹਾਸਾ ਕਿਰਪਾ ਜਲ ਦੇ ਨਾਮ ਸਾਧ ਵਾਸਾ ਰਾਜੋ ਲਿਖੀ ਮਹਲਾ ਚੌਥਾ ਕਾਲ ਕ੍ਰੋਧ ਨਗਰ ਬਹੁ ਭਰਿਆ ਸਾਧੂ ਮੰਦਾ ਗੇ ਪੂਰਵ ਲਿਖ ਲਿਖੇ ਗੁਰ ਪਾਇਆ ਮਨ ਮਨ ਮੰਦੁਰ ਮੰਦਾ ਗੇ ਸਭ ਸਾਧੂ ਪੂਜਲੀ ਗੁਰ ਵਰਗਾ ਗੇ ਸਾਧੋ ਸੁਨ ਵਰਗਾ ਗੇ ਰਹਾਓ ਸਾਚਤ ਆਕਾਸ ਸਾਧ ਨਾ ਜਾਣਿਆ ਆਪਣਾ ਪ੍ਰਭੂ ਮੈਂ ਕੰਡਾ ਗੇ ਜੋ ਜੋ ਚਲੈ ਚੁਕੈ ਕੁਪਾਵੈ ਜਨਤਾਲ ਸਹਿ ਸਿਰ ਝੰਡਾ ਗੇ ਮਰਜਨ ਹਰ ਹਰ ਨਾਮ ਸਮਾਣੀ ਅਵਿਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋ ਖੰਡ ਬ੍ਰਹਿਮੰਡਾ ਹੈ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵਡ ਵੱਡਾ ਹੈ ਜਨ ਨਾਨਕ ਨਾਮ ਆਧਾਰ ਕੇ ਕਹਿ ਹਰ ਨਾਮੇ ਹੀ ਸੁਖ ਮੰਡਾ ਹੈ ਰਾਗੋੜੀ ਪੂਰਵੀ ਮਹੱਲਾ

ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਪਾਵਨ ਹਜ਼ੂਰੀ ਦੇ ਵਿੱਚ ਅੰਮ੍ਰਿਤ ਵੇਲੇ ਦੀਆਂ ਹਾਜ਼ਰੀਆਂ ਭਰ ਰਹੀ ਗੁਰੂ ਪਿਆਰੀ ਗੁਰੂ ਖਾਲਸਾ ਸਾਧ ਸੰਗਤ ਜੀ, ਆਪ ਜੀ ਸਾਰੇ ਹੀ ਧੰਤਾ ਦੇ ਯੋਗ ਹੋ, ਸਤਿਗੁਰੂ ਜੀ ਰਹਿਮਤ ਕਰਨ, ਆਪ ਸਭਨਾ ਜੀਆਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਕੇ ਦਰ ਕਰ ਤੋਂ ਸਿੱਖੀ ਸਿਹਤਕ ਭਰੋਸਾ ਨਾਮ ਦੀਆਂ ਦਾਤਾਂ ਤੰਦਰੁਸਤੀ ਦੀਆਂ ਦਾਤਾਂ ਸਤਿਗੁਰੂ ਜੀ ਬਖਸ਼ਦੇ ਹੋਏ ਆਪਣੇ ਪਾਵਨ ਚਰਨ ਕਮਲਾਂ ਦੇ ਨਾਲ ਇਸੇ ਤਰ੍ਹਾਂ ਜੋੜ ਕੇ ਰੱਖ ਲੈਣ। ਅੱਜ ਸਤਿਗੁਰੂ ਜੀ ਨੇ ਪਾਵਨ ਤਖਤਾਂ 'ਤੇ ਪ੍ਰਕਾਸ਼ਮਨ ਹੋ ਕਰਕੇ ਜੋ ਹੁਕਮਨਾਮੇ ਦੀ ਦਾਤ ਬਖਸ਼ਿਸ਼ ਕੀਤੀ ਹੈ, ਉਹ ਸਲੋਕ ਤੀਜੇ ਪਾਤਸ਼ਾਹ ਧੰਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀਆਂ ਦੀ ਪਾਵਨ ਰਸਨਾ ਤੋਂ ਉਚਾਰਨ ਕੀਤਾ ਹੋਇਆ ਇਹ ਪਾਵਨ ਸ਼ਬਦ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੇ ਪਾਵਨ ਅੰਗ 649 ਔਰ 650 ਦੇ ਉੱਤੇ ਸੁਭਾਏਮਾਨ ਹੈ ਜੀ। ਸਤਿਗੁਰੂ ਜੀ ਰਹਿਮਤ ਕਰਨ, ਇਹਨਾਂ ਪਾਵਨ ਹੁਕਮਾਂ ਅਨੁਸਾਰ ਸਾਨੂੰ ਸਭਨਾਂ ਨੂੰ ਜੀਵਨ ਜਾਚ ਬਖਸ਼ਿਸ਼ ਕਰ ਦੇਣ, ਤਾਂ ਜੋ ਲੋਕ ਸੁਖੀ ਪਰਲੋਕ ਵੀ ਸੁਹੇਲਾ ਹੋ ਜਾਵੇ। ਹੁਣ ਸਮਾਂ ਹੋਇਆ ਹੈ, ਸਭ ਤੋਂ ਪਹਿਲਾਂ ਸੰਪੂਰਨ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਹੋਣਗੇ, ਉਸ ਤੋਂ ਉਪਰੰਤ ਨਿਤਨੇਮ ਦੀਆਂ ਪੰਜਾਂ ਬਾਣੀਆਂ ਦੇ ਪਾਠ ਹੋਣਗੇ। ਸਤਿਗੁਰੂ ਜੀ ਕਿਰਪਾ ਕਰਕੇ ਸ਼ੁੱਧ ਬਾਣੀ ਇਕਾਗਰਤਾ ਦੇ ਸਹਿਤ ਪੜ੍ਹਨ ਦੀ ਦਾਤ ਬਖਸ਼ਿਸ਼ ਕਰਨ। ਵਾਹਿ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ। ਗੌੜੀ ਸੁਖਮਨੀ ਮਹੱਲਾ ਪੰਜਵਾਂ, ਸਲੋਕ ਇੱਕ ਓਅੰਕਾਰ। ਸਤਿਗੁਰ ਪ੍ਰਸਾਦ ਆਦਿ ਗੁਰ ਏ ਨਮੈ, ਜੁਗਾਦ ਗੁਰ ਏ ਨਮੈ, ਸਤਿਗੁਰ ਏ ਨਮੈ, ਸ੍ਰੀ ਗੁਰਦੇਵੈ ਨਮੈ। ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੀ ਮਿਟਾਵੋ। ਸਿਮਰੋ ਜਾਸ ਬਿਸੁੰਬਰ ਏਕੈ, ਨਾਮ ਜਪਤ ਅਗਨਤ ਅਨੇਕੈ।

ਜਿਹ ਪ੍ਰਸਾਦ ਬਸੈ ਸੁਖ ਮੰਦਰ ਤਿਸੇ ਧਿਆਏ ਸਦਾ ਮਨ ਅੰਦਰ ਜਿਹ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ ਆਠ ਪਹਿਰ ਸਿਮਰਹੁ ਤਿਸ ਰਸਨਾ ਜਿਹ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਈਐ ਧਿਆਵਨ ਜੋਗ ਜਿਹ ਪ੍ਰਸਾਦ ਪਾਠ ਪਟੰਬਰ ਹੰਡਾਵੈ ਤਿਸੇ ਤਿਆਗ ਕਤ ਅਵਰ ਲੁਭਾਵੈ ਜਿਹ ਪ੍ਰਸਾਦ ਸੁਖ ਸੇਜ ਸੋਈ ਜੈ ਮਨ ਆਠ ਪਹਿਰ ਤਾਕਾ ਜਸ ਗਾਵੀ ਜੈ ਜਿਹ ਪ੍ਰਸਾਦ ਤੁਝ ਸਭ ਕੋ ਮਨ ਮੁਖ ਤਾਕੋ ਜਸ ਰਸਨ ਬਖਾਨੈ ਜਿਹ ਪ੍ਰਸਾਦ ਤੇਰੋ ਰਹਿਤਾ ਧਰਮ ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ ਪ੍ਰਭ ਜੀ ਜਪਤ ਦਰਗਹਿ ਮਾਨ ਪਾਵੈ ਨਾਨਕ ਪਾਤ ਸੇਤੀ ਘਰ ਜਾਵੈ ਜਿਹ ਪ੍ਰਸਾਦ ਆਰੂਪ ਕੰਚਨ ਦੇਹੀ ਲਿਵ ਲਾਵੋ ਤਿਸ ਰਾਮ ਸੁਨੇਹੀ ਜਿਹ ਪ੍ਰਸਾਦ ਤੇਰਾ ਉੱਲਾ ਰਹਿਤ ਮਨ ਸੁਖ ਪਾਵੈ ਹਰ ਹਰ ਜਸ ਕਹਿਤ ਜਿਹ ਪ੍ਰਸਾਦ ਤੇਰੇ ਸਗਲ ਸ਼ਿਦਰ ਠਾਕੇ ਮਨ ਸਰਣੀ ਪਾਰ ਠਾਕੁਰ ਪ੍ਰਭ ਤਾਕੈ ਜਿਹ ਪ੍ਰਸਾਦ ਤੁਝ ਕੋ ਨਾ ਪਹੁੰਚੈ ਮਨ ਸਾ ਸਾ ਸਿਮਰਹੁ ਪ੍ਰਭ ਉੱਚੇ ਜਿਹ ਪ੍ਰਸਾਦ ਪਾਈ ਦੁਰਲਭ ਦੇਹੇ ਨਾਨਕ ਥਾਕੀ ਭਗਤ ਕਰੇ ਹੈ ਜਿਹ ਪ੍ਰਸਾਦ ਆਭੂਖਨ ਪਹਿਰੀ ਜੈ ਮਨ ਤਿਸ ਸਿਮਰਤ ਕਿਉਂ ਆਲਸ ਕੀ ਜੈ ਜਿਹ ਪ੍ਰਸਾਦ ਅਸਵ ਹਸਤ ਅਸਵਾਰੀ ਮਨ ਤਿਸ ਪ੍ਰਭ ਕੋ ਕਬਹੁ ਨਾ ਬਿਸਾਰੀ ਜਿਹ ਪ੍ਰਸਾਦ ਬਾਗ ਮਿਲਕ ਤਨਾ ਰਾਖ ਪੁਰੇ ਪ੍ਰਭ ਆਪਣੇ ਮਨਾ ਜਿਨ ਤੇਰੀ ਮਨ ਬਨਤ ਬਨਾਈ ਉਠਤ ਬੈਠਤ ਸਾਧ ਤਿਸੈ ਧਿਆਈ ਤਿਸੈ ਧਿਆਏ ਜੋ ਏਕ ਅਲਖ ਹੈ ਇਹਾਂ ਊਹਾਂ ਨਾਨਕ ਤੇਰੀ ਰਖੈ ਜਿਹ ਪ੍ਰਸਾਦ ਕਰ ਹੈ ਪੁਨ ਬਹੁਦਾਨ ਮਨ ਆਠ ਪਹਿਰ ਕਰ ਤਿਸਕਾ ਧਿਆਨ ਜਿਹ ਪ੍ਰਸਾਦ ਤੂੰ ਆਚਾਰ ਵਿਵਹਾਰੀ ਤਿਸ ਪ੍ਰਭ ਕੋ ਸਾਹ ਸਾ ਚਿਤਾਰੀ ਜਿਹ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭ ਸਿਮਰਹੁ ਸਦਾ ਅਨੂਪ ਜਿਹ ਪ੍ਰਸਾਦ ਤੇਰੀ ਨੀਕੀ ਜਾਤ ਸੋ ਪ੍ਰਭ ਸਿਮਰ ਸਦਾ ਦਿਨ ਰਾਤ ਜਿਹ ਪ੍ਰਸਾਦ ਤੇਰੀ ਪਾਤਰ ਹੈ ਗੁਰਪ੍ਰਸਾਦ ਨਾਨਕ ਜਾ ਸੁਖਾ ਹੈ ਜਿਹ ਪ੍ਰਸਾਦ ਸੁਣੈ ਕਰਨ ਨਾਦ ਜਿਹ ਪ੍ਰਸਾਦ ਪੇਖੈ ਬਿਸਮਾਦ ਜਿਹ ਪ੍ਰਸਾਦ ਬੋਲੈ ਅੰਮ੍ਰਿਤ ਰਸਨਾ ਜਿਹ ਪ੍ਰਸਾਦ ਸੁਖ ਸਹਿਜੇ ਬਸਨਾ ਜਿਹ ਪ੍ਰਸਾਦ ਹਸਤ ਕਰ ਚੱਲੈ ਜਿਹ ਪ੍ਰਸਾਦ ਸੰਪੂਰਨ ਫਲੈ ਜਿਹ ਪ੍ਰਸਾਦ ਪਰਮ ਗਤ ਪਾਵੈ ਜਿਹ ਪ੍ਰਸਾਦ ਸੁਖ ਸਹਿਜ ਸਮਾਵੈ ਐਸਾ ਪ੍ਰਭ ਤਿਆਗ ਅਵਰ ਕਤ ਲਾਗਹੁ ਗੁਰਪ੍ਰਸਾਦ ਨਾਨਕ ਮਨ ਜਾਗਹੁ ਜਿਹ ਪ੍ਰਸਾਦ ਤੂੰ ਪ੍ਰਗਟ ਸੰਸਾਰ ਤਿਸ ਪ੍ਰਭ ਕੋ ਮੂਲ ਨ ਮਨਹੁ ਬਿਸਾਰ ਜਿਹ ਪ੍ਰਸਾਦ ਤੇਰਾ ਪ੍ਰਤਾਪ ਰੇ ਮਨ ਮੂੜ ਤੂੰ ਤਾਕਉ ਜਾਪ ਜਿਹ ਪ੍ਰਸਾਦ ਤੇਰੇ ਕਾਰਜ ਪੂਰੇ ਤਿਸੈ ਜਾਨ ਮਨ ਸਦਾ ਹਜੂਰੇ ਜਿਹ ਪ੍ਰਸਾਦ ਤੂੰ ਪਾਵੈ ਸਾਚ ਰੇ ਮਨ ਮੇਰੇ ਤੂੰ ਤਾ ਸਿਉ ਰਾਚ ਜਿਹ ਪ੍ਰਸਾਦ ਸਭ ਕੀ ਗਤ ਹੋਏ ਨਾਨਕ ਜਾਪ ਜਪੈ ਜਪ ਸੋਏ ਆਪ ਜਪਾਏ ਜਪੈ ਸੋ ਨਾਉ ਆਪ ਗਾਵਾਏ ਸੋ ਹਰ ਗੁਣ ਗਾਉ ਪ੍ਰਭ ਕਿਰਪਾ ਤੇ ਹੋਏ ਪ੍ਰਗਾਸ ਪ੍ਰਭੂ ਦਇਆ ਤੇ ਕਮਲ ਬੇਗਾਸ ਪ੍ਰਭ ਸੁ ਪ੍ਰਸੰਨ ਬਸੈ ਮਨ ਸੋਏ ਪ੍ਰਭ ਦਇਆ ਤੇ ਮਤ ਉਤਮ ਹੋਏ ਸਰਬ ਨਿਧਾਨ ਪ੍ਰਭ ਤੇਰੀ ਮਾਇਆ ਆਪੋ ਕਛੂ ਨ ਕਿਨਹੂੰ ਲਾਇਆ ਜਿਤ ਜਿਤ ਲਾਵਹੁ ਤਿਤ ਲਗੈ ਹਰ ਨਾਥ ਨਾਨਕ ਇਨ ਕਹਿ ਕਛੂ ਨ ਹਾਥ ਸਲੋਕ ਅਗਮ ਅਗਾਧ ਪਾਰ ਬ੍ਰਹਮ ਸੋਏ ਜੋ ਜੋ ਕਹੇ ਸੁ ਮੁਕਤਾ ਹੋਏ ਸੁਨ ਮੀਤਾ ਨਾਨਕ ਬਿਨਵੰਤਾ ਸਾਧ ਜਨਾ ਕੀ ਅਚਰਜ ਕਥਾ ਅਸ਼ਟਪਦੀ ਸਾਧ ਕੈ ਸੰਗ ਮੁਖ ਉਜਲ ਹੋਤ ਸਾਧ ਸੰਗ ਮਲ ਸਗਲੀ ਖੋਤ ਸਾਧ ਕੈ ਸੰਗ ਮਿਟੈ ਅਭਿਮਾਨ ਸਾਧ ਕੈ ਸੰਗ ਪ੍ਰਗਟਾਏ ਸੁ ਗਿਆਨ ਸਾਧ ਕੈ ਸੰਗ ਬੁਝੈ ਪ੍ਰਭ ਨੇਰਾ ਸਾਧ ਸੰਗ ਸਭ ਹੋਤ ਨਬੇਰਾ ਸਾਧ ਕੈ ਸੰਗ ਪਾਏ ਨਾਮ ਰਤਨ ਸਾਧ ਕੈ ਸੰਗ ਏਕ ਉਪਰ ਜਤਨ ਸਾਧ ਕੀ ਮਹਿਮਾ ਵਰਨੈ ਕੌਣ ਪ੍ਰਾਣੀ ਨਾਨਕ ਸਾਧ ਕੀ ਸੋਭਾ ਪ੍ਰਭ ਮਾਹੇ ਸਮਾਨੀ ਸਾਧ ਕੈ ਸੰਗ ਅਗੋਚਰ ਮਿਲੈ ਸਾਧ ਕੈ ਸੰਗ ਸਦਾ ਪਰ ਫੁੱਲੈ ਸਾਧ ਕੈ ਸੰਗ ਆਵੈ ਬਸ ਪੰਚਾ ਸਾਧ ਸੰਗ ਅੰਮ੍ਰਿਤ ਰਸ ਪੁੰਚਾ ਸਾਧ ਸੰਗ ਹੋਏ ਸਭ ਕੀ ਰੇਨ ਸਾਧ ਕੈ ਸੰਗ ਮਨੋਹਰ ਬੈਨ ਸਾਧ ਕੈ ਸੰਗ ਨਕਤ ਹੁਤਾਵੈ ਸਾਧ ਸੰਗ ਅਸ ਥੇਤ ਮਨ ਪਾਵੈ ਸਾਧ ਕੈ ਸੰਗ ਮਾਇਆ ਤੇ ਭਿੰਨ ਸਾਧ ਸੰਗ ਨਾਨਕ ਪ੍ਰਭ ਸੋ ਪ੍ਰਸੰਨ ਸਾਧ ਸੰਗ ਦੁਸ਼ਮਣ ਸਭ ਮੀਤ ਸਾਧੂ ਕੈ ਸੰਗ ਮਹਾਪੁਨੀਤ ਸਾਧ ਸੰਗ ਕਿਸਿਓ ਨਹੀਂ ਬੈਰ ਸਾਧ ਕੈ ਸੰਗ ਨਾ ਬੀਗਾ ਪੈਰ ਸਾਧ ਕੈ ਸੰਗ ਨਾ ਹੀ ਕੋ ਮੰਦਾ ਸਾਧ ਸੰਗ ਜਾਣੇ ਪਰਮਾਨੰਦਾ ਸਾਧ ਕੈ ਸੰਗ ਨਾ ਹੀ ਹਉ ਤਾਪ ਸਾਧ ਕੈ ਸੰਗ ਤਜੈ ਸਭ ਆਪ ਆਪੇ ਜਾਣੇ ਸਾਧ ਬਡਾਈ ਨਾਨਕ ਸਾਧ ਪ੍ਰਭੂ ਬਣਿਆਈ ਸਾਧ ਕੈ ਸੰਗ ਨ ਕਬਹੂ ਤਹਵੈ ਸਾਧ ਕੈ ਸੰਗ ਸਦਾ ਸੁਖ ਪਾਵੈ ਸਾਧ ਸੰਗ ਬਸਤ ਅਗੋਚਰ ਲਹੈ ਸਾਧੂ ਕੈ ਸੰਗ ਆਜਾਰ ਸਹੈ ਸਾਧ ਕੈ ਸੰਗ ਬਸੈ ਥਾਨ ਉੱਚ ਹੈ ਸਾਧੂ ਕੈ ਸੰਗ ਮਹਿਲ ਪਹੁੰਚ ਹੈ ਸਾਧ ਕੈ ਸੰਗ ਦ੍ਰਿੜੈ ਸਭ ਧਰਮ ਸਾਧ ਕੈ ਸੰਗ ਕੇਵਲ ਪਾਰ ਬ੍ਰਹਮ ਸਾਧ ਕੈ ਸੰਗ ਪਾਏ ਨਾਮ ਨਿਧਾਨ ਨਾਨਕ ਸਾਧੂ ਕੈ ਕੁਰਬਾਨ ਸਾਧ ਕੈ ਸੰਗ ਸਭ ਕੁਲ ਉਧਾਰੈ ਸਾਧ ਸੰਗ ਸਾਜਨ ਮੀਤ ਕੁਟੰਬ ਨੇ ਸੁਤਾਰੈ

ਆਗੇ ਆ ਜਾਏ। ਨਾਨਕ ਜਾ ਭਾਵੇ ਤਾਂ ਲਏ ਸਮਾਏ, ਇਸ ਤੇ ਹੋਏ ਸੋ ਨਾਹੀ ਬੁਰਾ, ਉਰੇ ਕਹੋ ਕਿਨੇ ਕਛੁ ਕਰਾ। ਆਪ ਭਲਾ ਕਰਤੂਤ ਅਤ ਨੀਕੀ, ਆਪੇ ਜਾਣੇ ਆਪਣੇ ਜੀ ਕੀ। ਆਪ ਸਾਚ ਧਾਰੀ ਸਭ ਸਾਚ, ਓਤ ਪੋਤ ਆਪਨ ਸੰਗ ਰਾਚ, ਤਾਂ ਕਿ ਗਤ ਮਿਤ ਕਹੀ ਨਾ ਜਾਏ, ਦੂਸਰ ਹੋਏ ਤਾਂ ਸੋਜੀ ਪਾਏ। ਤਿਸ ਕਾ ਕੀਆ ਸਭ ਪਰਵਾਨ, ਗੁਰਪ੍ਰਸਾਦ ਨਾਨਕ ਇਹੋ ਜਾਨ। ਜੋ ਜਾਣੈ ਤਿਸ ਸਦਾ ਸੁਖ ਹੋਏ, ਆਪ ਮਿਲਾਏ ਲਏ ਪ੍ਰਭ ਸੋਏ। ਉਹ ਧਨਵੰਤ ਕੁਲਵੰਤ ਪਤੇਵੰਤ, ਜੀਵਨ ਮੁਕਤ ਜਿਸ ਹਿਰਦੈ ਭਗਵੰਤ। ਧਨ ਧਨ ਧਨ ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਤਰਾਇਆ। ਜਨ ਆਵਨ ਕਾ ਇਹੈ ਸੁਆਉ, ਜਨ ਕੈ ਸੰਗ ਚੇਤੇ ਆਵੈ ਨਾਉ। ਆਪ ਮੁਕਤ ਮੁਕਤ ਕਰੈ ਸੰਸਾਰ, ਨਾਨਕ ਤਿਸ ਜਨ ਕਉ ਸਦਾ ਨਮਸਕਾਰ। ਸਲੋਕ ਪੂਰਾ ਪ੍ਰਭ ਆਰਾਧਿਆ, ਪੂਰਾ ਜਾ ਕਾ ਨਾਉ, ਨਾਨਕ ਪੂਰਾ ਪਾਇਆ, ਪੂਰੇ ਕੇ ਗੁਣ ਗਾਉ। ਅਸ਼ਟਪਦੀ ਪੂਰੇ ਗੁਰ ਕਾ ਸੁਨ ਉਪਦੇਸ਼, ਪਾਰ ਬ੍ਰਹਮ ਨਿਕਟ ਕਰ ਪੇਖ, ਸਾਸ ਸਾਸ ਸਿਮਰੋ ਗੋਬਿੰਦ, ਮਨ ਅੰਤਰ ਕੀ ਉਤਰੈ ਚਿੰਦ। ਆਸ ਅਨਿਤ ਤਿਆਗੋ ਤਰੰਗ, ਸੰਤ ਜਨਾ ਕੀ ਧੂਰ ਮਨ ਮੰਗ। ਆਪ ਛੋੜ ਬੇਨਤੀ ਕਰਹੋ, ਸਾਧ ਸੰਗ ਅਗਨ ਸਾਗਰ ਤਰਹੋ। ਹਰ ਤਨ ਕੇ ਭਰ ਲਿਹੋ ਭੰਡਾਰ, ਨਾਨਕ ਗੁਰ ਪੂਰੇ ਨਮਸਕਾਰ। ਖੇਮ ਕੁਸ਼ਲ ਸਹਿਜ ਆਨੰਦ, ਸਾਧ ਸੰਗ ਭਾਜ ਪਰਮਾਨੰਦ। ਨਰਕ ਨਿਵਾਰ ਉਧਾਰੋ ਜੀਓ, ਗੁਣ ਗੋਬਿੰਦ ਅੰਮ੍ਰਿਤ ਰਸ ਪੀਓ। ਚਿਤ ਚਿਤ ਵਾਹੁ ਨਾਰਾਇਣ ਏਕ, ਏਕ ਰੂਪ ਜਾ ਕੇ ਰੰਗ ਅਨੇਕ। ਗੋਪਾਲ ਦਮੋਦਰ ਦੀਨ ਦਇਆਲ, ਦੁਖ ਭੰਜਨ ਪੂਰਨ ਕਿਰਪਾਲ। ਸਿਮਰ ਸਿਮਰ ਨਾਮ ਬਾਰੰਬਾਰ, ਨਾਨਕ ਜੀ ਕਾ ਹੈ ਆਧਾਰ। ਉੱਤਮ ਸਲੋਕ ਸਾਧਕੇ ਬਚਨ, ਅਮਲੀਕ ਲਾਲ ਇਹ ਰਤਨ। ਸੁਨਤ ਕਮਾਵਤ ਹੋਤ ਉਧਾਰ, ਆਪ ਤਰੈ ਲੋਕਹ ਨਿਸਤਾਰ। ਸਫਲ ਜੀਵਨ ਸਫਲਤਾ ਕਾ ਸੰਗ, ਜਾ ਕੈ ਮਨ ਲਾਗਾ ਹਰੇ ਰੰਗ। ਜੈ ਜੈ ਸ਼ਬਦ ਅਨਾਹਦ ਵਾਜੈ, ਸੁਨ ਸੁਨ ਆਨੰਦ ਕਰੇ ਪ੍ਰਭ ਗਾਜੈ। ਪ੍ਰਗਟੇ ਗੋਪਾਲ ਮਹਾਂਤ ਕੈ ਮਾਥੇ, ਨਾਨਕ ਉਦਰੇ ਤਿਨ ਕੈ ਸਾਥੇ। ਸਰਣ ਜੋਗ ਸੁਨ ਸਰਣੀ ਆਏ, ਕਰ ਕਿਰਪਾ ਪ੍ਰਭ ਆਪ ਮਿਲਾਏ। ਮਿਟ ਗਏ ਬੈਰ ਭਏ ਸਭ ਰੇਨ, ਅੰਮ੍ਰਿਤ ਨਾਮ ਸਾਧ ਸੰਗ ਲੈਨ। ਸੋ ਪ੍ਰਸੰਨ ਭਏ ਗੁਰਦੇਵ, ਪੂਰਨ ਹੋਈ ਸੇਵਕ ਕੀ ਸੇਵ। ਆਲ ਜੰਜਾਲ ਬਿਕਾਰ ਤੇ ਰਹਤੇ, ਰਾਮ ਨਾਮ ਸੁਨ ਰਸਨਾ ਕਹਤੇ। ਕਰ ਪ੍ਰਸਾਦ ਦਇਆ ਪ੍ਰਭ ਧਾਰੀ, ਨਾਨਕ ਨਿਭਹੀ ਖੇਪ ਹਮਾਰੀ। ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਏਕਾਗਰ ਚੀਤ। ਸੁਖਮਨੀ ਸਹਿਜ ਗੋਬਿੰਦ ਗੁਣ ਨਾਮ, ਜਿਸ ਮਨ ਬਸੈ ਸੋ ਹੋ ਤੇ ਨਿਧਾਨ। ਸਰਬ ਇੱਛਾ ਤਾਂ ਕੀ ਪੂਰਨ ਹੋਏ, ਪ੍ਰਧਾਨ ਪੁਰਖ ਪ੍ਰਗਟ ਸਭ ਲੋਏ। ਸਭ ਤੇ ਊਚ ਪਾਏ ਅਸਥਾਨ, ਬਹੁਰ ਨਾ ਹੋਵੇ ਆਵਨ ਜਾਨ। ਹਰ ਧਨ ਖਾਟ ਚਲੈ ਜਨ ਸੋਏ, ਨਾਨਕ ਜਿਸੈ ਪ੍ਰਾਪਤ ਹੋਏ। ਖੇਮ ਸਾਂਤ ਰਿਦ ਨਵ ਨਿਦ, ਬੁੱਧ ਗਿਆਨ ਸਰਬਤਾ ਹੈ ਸਿੱਧ। ਵਿਦਿਆ ਤਪ ਜੋਗ ਪ੍ਰਭ ਧਿਆਨ, ਗਿਆਨ ਸ੍ਰੇਸ਼ਟ ਉਤਮ ਇਸਨਾਨ। ਚਾਰ ਪਦਾਰਥ ਕਮਲ ਪ੍ਰਗਾਸ, ਸਭ ਕੈ ਮਧ ਸਗਲ ਤੇ ਉਦਾਸ। ਸੁੰਦਰ ਚਤੁਰ ਤਤ ਕਾ ਪਿਤਾ, ਸਮਦਰਸੀ ਏਕ ਦ੍ਰਿਸ਼ਟਿਤਾ। ਇਹ ਫਲ ਤਿਸ ਜਨ ਕੈ ਮੁਖ ਪਹਨੇ, ਗੁਰ ਨਾਨਕ ਨਾਮ ਬਚਨ ਮਨ ਸੁਨੇ। ਇਹੋ ਨਿਧਾਨ ਜਪੈ ਮਨ ਕੋਏ, ਸਭ ਜੁਗ ਮੈਂ ਤਾਕੀ ਗਤ ਹੋਏ। ਗੁਣ ਗੋਬਿੰਦ ਨਾਮ ਧੁਨ ਬਾਣੀ, ਸਿਮਰਤ ਸ਼ਾਸਤਰ ਵੇਦ ਬਖਾਣੀ। ਸਗਲ ਮਤਾਂਤ ਕੇਵਲ ਹਰ ਨਾਮ, ਗੋਬਿੰਦ ਭਗਤ ਕੈ ਮਨ ਬਿਸਰਾਮ। ਕੋਟ ਅਪਰਾਧ ਸਾਧ ਸੰਗ ਮਿਟਾਏ, ਸੰਤ ਕਿਰਪਾ ਤੇ ਜਮ ਤੇ ਛੁਟਾਏ। ਜਾ ਕੈ ਮਸਤਕ ਕਰਮ ਪ੍ਰਭ ਪਾਏ, ਸਾਧ ਸਰਣ ਨਾਨਕ ਤੇ ਆਏ। ਜਿਸ ਮਨ ਬਸੈ ਸੁਨੈ ਲਾਏ ਪ੍ਰੀਤ, ਤਿਸ

ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੁੱਚੈ ਸੋਚ ਨ ਹੋਵਈ ਜੇ ਸੋਚੀ ਲਖਵਾਰ ਚੁੱਪੈ ਚੁੱਪ ਨ ਹੋਵਈ ਜੇ ਲਾਇ ਰਹਾ ਲਿਵਤਾਰ ਭੁੱਖਿਆ ਭੁੱਖ ਨ ਉਤਰੀ ਜੇ ਬੰਨਾ ਪੁਰੀਆ ਭਾਰ ਸਹਿਸ ਸਿਆਣਪਾ ਲਖ ਹੋ ਹਿਤਾਇਕ ਨ ਚੱਲੈ ਨਾਲ ਕਿਵ ਸਚਿਆਰਾ ਹੋਈਐ ਕਿਵ ਕੂੜੈ ਟੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ ਇੱਕ ਨ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਭਵਾਈਐ

ਸਿੱਧ ਨਾਨਕ ਭਗਤਾ ਸਦਾ ਵਿਗਾ ਸੁਣਿਆ ਦੁੱਖ ਪਾਪ ਕਾ ਨਾ ਸੁਣਿਆ ਸਤ ਸੰਤੋਖ ਗਿਆਨ ਸੁਣਿਆ ਅਠਸਠ ਕਾ ਇਸ਼ਨਾਨ।

ਲਖ ਆਗਾਸਾ ਆਗਾਸ ਓੜਕ ਓੜਕ ਭਾਲ ਥੱਕੇ ਵੇਦ ਕਹਿ ਨਿਕਵਾਤ ਸਹਿਸ ਅਠਾਰਹ ਕਹਿਨ ਕਤਿਬਾ ਅਸਲੂ ਇਕ ਧਾਤ ਲਿਖਾ ਹੋਏ ਤਾਂ ਲਿਖੀਐ ਲਿਖੇ ਹੋਏ ਵਿਨਾਸ਼ ਨਾਨਕ ਵੱਡਾ ਆਖੀਐ ਆਪੇ ਜਾਣੈ ਆਪ ਸਾ ਲਾਹੀ ਸਾ ਲਾਹੀ ਇਤੀ ਸੁਰਤ ਨ ਪਾਈਆ ਨਦੀਆਂ ਅਤੈ ਵਾਹ ਪਵਹਿ ਸਮੁੰਦ ਨਾ ਜਾਣੀਐ ਸਮੁੰਦ ਸਾਹ ਸੁਲਤਾਨ ਗਿਰਹਾ ਸੇਤੀ ਮਾਲ ਧਨ ਕੀੜੀ ਤੁਲਨਾ ਹੋਵਨੀ ਜੇ ਤਿਸ ਮਨ ਹੁਨਾ ਵਿਸਰਹਿ ਅੰਤ ਨ ਸਿਫਤੀ ਕਹਿਣ ਨਾ ਅੰਤ ਅੰਤ ਨ ਕਰਨੈ ਦੇ ਨਾ ਅੰਤ

ਯਹ ਬਹੁਤਾ ਹੋਵੇ। ਵੱਡਾ ਸਾਹਿਬ ਉੱਚਾ ਥਾਉ, ਉੱਚੇ ਉੱਪਰ ਉੱਚਾ ਨਾ ਹੋਵੇ। ਵੜੂਚਾ ਹੋਵੇ ਕੋਏ, ਤਿਸ ਉੱਚੇ ਕੋ ਜਾਣੈ ਸੋਏ। ਜੀਵੜਾ ਆਪ ਜਾਣੈ ਆਪ ਆਪ, ਨਾਨਕ ਨਦਰੀ ਕਰਮੀ ਦਾਤ। ਬਹੁਤਾ ਕਰਮ ਲਿਖਿਆ ਨਾ ਜਾਏ, ਵੱਡਾ ਦਾਤਾ ਤਿਲ ਨਾ ਤਮਾਏ। ਕਿਤੇ ਮੰਗਹਿ ਜੋ ਦਾ ਪਾਰ, ਕਿਤੇ ਆ ਗਣਤ ਨਹੀਂ ਵਿਚਾਰ। ਕਿਤੇ ਖੱਪ ਟੁੱਟਹਿ ਵੇਕਾਰ, ਕਿਤੇ ਲੈ ਲੈ ਮੁੱਕਰ ਪਾਹੇ। ਕਿਤੇ ਮੂਰਖ ਖਾਹੀ ਖਾਹੇ, ਕਿਤੇ ਆ ਦੁੱਖ ਭੁੱਖ ਸਦਮਾਰ। ਇਹ ਪੈਦਾ ਤੇਰੀ ਦਾ ਤਾਰ, ਬੰਦ ਖਲਾਸੀ ਭਾਣੈ ਹੋਏ। ਹੋ ਰਾਖ ਨਾ ਸਕੈ ਕੋਏ, ਜੇ ਕੋ ਖਾਇ ਕੇ ਆਖਣ ਪਾਏ। ਹੋ ਜਾਣੈ ਜਿਤੀਆਂ ਮੈਂ ਖਾਏ, ਆਪੇ ਜਾਣੈ ਆਪੇ ਦੇ। ਆਖੈ ਸਿਰ ਭੇਕੇ ਕੇ, ਜਿਸਨੂੰ ਬਖਸੇ ਸਿਵ ਸਾਲਾਹ। ਨਾਨਕ ਪਾਤਸ਼ਾਹੀ ਪਾਤਸ਼ਾਹੋ, ਅਮੁੱਲ ਗੁਣ ਅਮੁੱਲ ਵਾਪਾਰ। ਅਮੁੱਲ ਵਾਪਾਰੀ ਅਮੁੱਲ ਭੰਡਾਰ, ਅਮੁੱਲ ਆਵਹਿ ਅਮੁੱਲ ਲੈ ਜਾਹੇ। ਅਮੁੱਲ ਭਾਈ ਅਮੁੱਲਾ ਸਮਾਹੇ, ਅਮੁੱਲ ਧਰਮ ਅਮੁੱਲ ਦੀਵਾਨ। ਅਮੁੱਲ ਤੁਲ ਅਮੁੱਲ ਪ੍ਰਵਾਨ, ਅਮੁੱਲ ਬਖਸੀਸ ਅਮੁੱਲ ਨਿਸ਼ਾਨ। ਅਮੁੱਲ ਕਰਮ ਅਮੁੱਲ ਫੁਰਮਾਨ, ਅਮੁੱਲੋ ਮੁਲਾ ਕਿਆ ਨਾ ਜਾਏ। ਆਖ ਆਖ ਰਹੇ ਲਿਵਲਾਏ, ਆਖਹਿ ਵੇਦ ਪਾਠ ਪੁਰਾਣ। ਆਖਹਿ ਪੜ੍ਹੇ ਕਰਹਿ ਵਖਿਆਣ, ਆਖਹਿ ਬਰਮੇ ਆਖਹਿ ਇੰਦ। ਆਖਹਿ ਗੋਪੀ ਤੈ ਗੋਵਿੰਦ, ਆਖਹਿ ਈਸ਼ਰ ਆਖਹਿ ਸਿੱਧ। ਆਖਹਿ ਕੀਤੇ ਕੀਤੇ ਬੁੱਧ, ਆਖਹਿ ਦਾਨਵ ਆਖਹਿ ਦੇਵ। ਆਖਹਿ ਸੁਰ ਨਰ ਮੁਨ ਜਨ ਸੇਵ, ਕੀਤੇ ਆਖਹਿ ਆਖਣ ਪਾਹੀ। ਕੀਤੇ ਕਹਿ ਕਹਿ ਉੱਠ ਉੱਠ ਜਾਹੇ, ਤੇ ਕੀਤੇ ਹੋਰ ਕਰੇ। ਤਾਕ ਨਸ ਕਹਿ ਕੇ ਜੀਵੜ ਭਾਵੈ ਤੇ

ਸੇਵਾ ਜੇ ਨਾਦ ਅਨੇਕ ਅਸੰਖਾ ਕਿਤੇ ਵਾਵਣ ਹਾਰੇ ਕਿਤੇ ਰਾਗ ਭਰੀ ਸਿਓ ਕਹੀਨ ਕਿਤੇ ਗਾਵਣ ਹਾਰੇ ਗਾਵੈ ਤੁਹਾਨੂੰ ਪੌਣ ਪਾਣੀ ਬਹਿ ਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵੈ ਚਿਤ ਗੁਪਤ ਲਿਖ ਜਾਣ ਹੈ ਲਿਖ ਲਿਖ ਧਰਮ ਵਿਚਾਰੇ ਗਾਵੈ ਈਸ਼ਰ ਵਰਮਾ ਦੇਵੀ ਸੋਹਨ ਸਦਾ ਸੁਵਾਰੇ ਗਾਵੈ ਇੰਦ ਇੰਦਾ ਸੁਨ ਬੈਠੇ ਦੇਵਤੇ ਆਦਰ ਨਾਲੇ ਗਾਵੈ ਸਿੱਧ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਤੀ ਸਤੀ ਸੰਤੋਖੀ ਗਾਵੈ ਵੀਰ ਕਰਾਰੇ ਗਾਵਨ ਪੰਡਿਤ ਪੜਨ ਰਖੀ ਸਰ ਜੁਗ ਜੁਗ ਵੇਦਾ ਨਾਲੇ ਗਾਵੈ ਮੋਹਣੀਆ ਮਨ ਮੋਹਨ ਸੁਰਗਾ ਮੱਛ ਪਿਆਲੇ ਗਾਵਨ ਰਤਨ ਉਪਾਏ ਤੇਰੇ ਅਸਠ ਤੀਰਥ ਨਾਲੇ ਗਾਵੈ ਜੋਧ ਮਹਾਬਲ ਸੂਰਾ ਗਾਵੈ ਕਾਣੀ ਚਾਰੇ ਗਾਵੈ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਧਾਰੇ ਸੇ ਤੁਧ ਨੂੰ ਗਾਵੈ ਜੋ ਤੁਧ ਭਾਵਨ ਰੱਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਣ ਸੇ ਮੈਂ ਚਿਤ ਨਾ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸਚ ਸਾਹਿਬ ਸਾਚਾ ਸਾਚੀ ਨਾਈ ਹੈ ਪੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤਸ਼ਾਹ ਸਾਹਾ ਪਾਤਸ਼ਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸ਼ਰਮ ਪਤ ਝੋਲੀ ਧਿਆਨ ਕੀ ਕਰੈ ਵਿਭੂਤ ਕਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗਜੀਤ ਆਦੇਸ਼ ਤਿਸੈ ਆਦੇਸ਼ ਆਦ ਅਨੀਲ ਅਨਾਥ ਅਨਾਥ ਜੁਗ ਜੁਗ ਏਕੋ ਵੇਸ਼ ਭੁਗਤ ਗਿਆਨ ਦਇਆ ਭੰਡਾਰਨ ਘਟ ਘਟ ਵਾਜਹਿ ਨਾਦ ਆਪ ਨਾਥ ਨਾਥੀ ਸੁਭ ਜਾ ਕੀ ਰਿਤ ਸਿਧਵਰਾ

ਸੁੱਤੀ ਛੁੱਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨ ਕੋਏ ਰਾਤੀ ਰੁੱਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਤਾਬ ਰੱਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਥੈ ਸੋਹਨ ਪੰਚ ਪਰਵਾਰ ਨਦਰੀ ਕਰਮ ਪਵੈ ਨੀਸਾਨ ਕੱਚ ਪਕਾਈ ਉਥੈ ਪਾਏ ਨਾਨਕ ਗਿਆ ਜਾਪੈ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕੇਤੇ ਪਵਨ ਪਾਣੀ ਵੈ ਸੰਤਰ ਕੇਤੇ ਕਾਣ ਮਹੇਸ਼ ਕੇਤੇ ਬਰਮੇ ਘਾੜਤ ਘੜੀ ਹੈ ਰੂਪ ਰੰਗ ਕੇ ਵੇਸ਼ ਕੀਤੀਆਂ ਕਰਮ ਭੂਮੀ ਮੇਰ ਕੇਤੇ ਕੇਤੇ ਧੂਪ ਦੇਸ਼ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ਼ ਕੇਤੇ ਸਿੱਧ ਬੁੱਧਨਾਥ ਕੇਤੇ ਕੇਤੇ ਦੇਵੀ ਵੇਸ਼ ਕੇਤੇ ਦੇਵ ਦਾਨ ਮੁਨ ਕੇਤੇ ਕੇਤੇ ਰਤਨ ਸਮੁੰਦ ਕੇਤੀਆਂ ਖਾਣੀ ਕੇਤੀਆਂ ਬਾਣੀ ਕੇਤੇ ਪਾਤ ਨਰਿੰਦ ਕੇਤੀਆਂ ਸੁਰਤੀ ਸੇਵ ਕੇਤੇ ਨਾਨਕ ਅੰਤ ਨਾਂਤ ਗਿਆਨ ਖੰਡ ਮਹਿ ਗਿਆਨ ਪ੍ਰਚੰਡ ਤਿੱਥੈ ਨਾਦ ਬਿਨੋਦ ਕੋੜ ਆਨੰਦ ਸਰਮ ਖੰਡ ਕੀ ਬਾਣੀ ਰੂਪ ਤਿੱਥੈ ਘਾਟ ਘੜੀਐ ਬਹੁਤ ਅਨੂਪ ਤਾ ਕੀ ਅਗਲਾ ਕਥੀਆ ਨਾ ਜਾਹੇ ਜੀ ਕੋ ਕਹਿ ਪਿੱਛੈ ਪਛਤਾਏ ਤਿੱਥੈ ਘੜੀਐ ਸੁਰਤ ਮਤ ਮਨ ਬੁੱਧ ਤਿੱਥੈ ਘੜੀਐ ਸੁਰਾਂ ਸਿੱਧਾਂ ਕੀ ਸੁਧ ਕਰਮ ਕਾਂਡ ਕੀ ਬਾਣੀ ਜੋਰ ਤਿੱਥੈ ਓਰ ਨ ਕੋਈ ਹੋਰ ਤਿੱਥੈ ਜੂਦ ਮਹਾਂ ਬਲਸੂਰ ਤਿਨ ਮਹਿ ਰਾਮ ਰਹਿਆ ਭਰਪੂਰ ਤਿੱਥੈ ਸੀਤੋ ਸੀਤਾ ਮਹਿਮਾ ਮਾਹੇ ਤਾਕੇ ਰੂਪ ਨ ਕਥਨੇ ਜਾਹੇ ਨਾ ਉਹ ਮਰੇ ਨ ਠਾਗੇ ਜਾਹੇ ਜਿਨ ਕਹਿ ਰਾਮ ਵਸੈ ਮਨ ਮਾਹੇ ਤਿੱਥੈ ਭਗਤ ਵਸੈ ਕੇ ਲੋ ਕਰਹਿ ਅਨੰਦ ਸੱਚਾ ਮਨ ਸੋਏ ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿੱਥੈ ਖੰਡ ਮੰਡਲ ਵਰ ਭੰਡ ਜੇ ਕੋ ਕਥੈ ਤੰਤ ਅਨੰਤ ਤਿੱਥੈ ਲੋ ਲੋ ਆਕਾਰ ਜਿਵ ਜਿਵ ਹੁਕਮ ਤਿਵੈ ਤਿਵਕਾਰ ਵੇਖੈ ਵਿਖਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਹਾਰਾ ਧੀਰ ਸੁਨਿਆਰ ਅਹਿਰਨ ਮਤ ਵੇਦ ਹਥਿਆਰ ਭੌਖ ਲਾਗਨ ਤਪਤਾਓ ਭਾਂਡਾ ਭਾਉ ਅੰਮ੍ਰਿਤ ਢਾਲ ਘੜੀਐ ਸ਼ਬਦ ਸੱਚੀ ਟਕਸਾਲ ਜਿਨ ਕੋ ਨਦਰ ਕਰਮ ਤਿਨਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਵਨ ਗੁਰੂ ਬਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੁਇਦਾਈ ਦਾਇਆ ਖੇਲੈ ਸਗਲ ਜਗਤ

ਪੁੱਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੀਂ ਤਵੈ ਪ੍ਰਸਾਦ ਸਵਈਏ, ਸ਼ਰਾਵਕ ਸ਼ੁੱਧ ਸਮੂਹ ਸਿਧਾਨ ਕੇ ਦੇਖ ਵਿਰਿਓ ਘਰ ਜੋਗ ਜਤੀ ਕੇ, ਸੂਰ ਸੁਰਾਰਦਨ ਸ਼ੁੱਧ ਸੁਦਾਰਦਿਕ ਸੰਤ ਸਮੂਹ ਅਨੇਕ ਮਤੀ ਕੇ, ਸਾਰੇ ਹੀ ਦੇਸ਼ ਕੋ ਦੇਖ ਰਹੇ ਹੋ ਮਤ ਕੋ ਨ ਦੇਖਿਤ ਪ੍ਰਾਣ ਪਤੀ ਕੇ, ਸ੍ਰੀ ਭਗਵਾਨ ਕੀ ਭਾਏ ਕਿਰਪਾ ਹੂੰ ਤੇ ਏਕ ਰਤੀ ਬਿਨ ਏਕ ਰਤੀ ਕੇ, ਮਾਤਿਮ ਤੰਗ ਜਰੇ ਜਰ ਸੰਗ ਅਨੂਪੂ ਤੰਗ ਸੁਰੰਗ ਸੁਆਰੇ, ਕੋਟ ਤੁਰੰਗ ਕੁਰੰਗ ਸਿਕੂਦਤ ਪਾਉਣ ਕੇ ਗਾਉਣ ਕੋ ਜਾਤ ਨਿਵਾਰੇ, ਭਾਰੀ ਭੁਜਾਨ ਕੇ ਭੂਪ ਭਲੀ ਬਿਦ ਨਿਆਵਤ ਸੀਸ ਨ ਜਾਤ ਵਿਚਾਰੇ, ਏਤੇ ਭਏ ਤੋ ਕਹ ਭੈ ਭੂਪਤ ਅੰਤ ਕੋ ਨਾਂਗੇ ਪਾਏ ਪਧਾਰੇ, ਜੀਤ ਫਿਰੈ ਸਭ ਦੇਸ਼ ਦਿਸਾਨ ਕੋ ਬਾਜਤ ਢੋਲ ਮਿਰਦੰਗ ਨਗਾਰੇ, ਗੁੰਜਤ ਗੂੜ ਗਜਾਨ ਕੇ ਸੁੰਦਰ ਹਿੰਸਤ ਹੀ ਹੈ ਰਾਜ ਹਜਾਰੇ, ਭੂਤ ਭਵਿੱਖ ਭਵਾਨ ਕੇ ਭੂਪਤ ਕੌਣ ਗਨੈ ਨਹੀਂ ਜਾਤ ਵਿਚਾਰੇ, ਸ਼੍ਰੀਪਤ ਸ਼੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਧਾਮ ਸਿਧਾਰੇ, ਤੀਰਥ ਨਾਨ ਦਇਆ ਦਮ ਦਾਨ ਸੁਸੰਜਮ ਨੇਮ ਅਨੇਕ ਵਸਿਖੈ, ਵੇਦ ਪੁਰਾਨ ਕਤੇਬ ਕੁਰਾਨ ਜਮੀਨ ਜਮਾਨ ਸਬਾਨ ਕੇ ਪਿਖੈ, ਪਾਉਣ ਆਹਾਰ ਜਤੀ ਜਤ ਧਾਰ ਸਭੈ ਸੁਵਿਚਾਰ ਹਜ਼ਾਰ ਕ ਦਿਖੈ, ਸ਼੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨ ਏਕ ਨ ਲਿਖੈ, ਸ਼ੁੱਧ ਸਿਪਾਹ ਦੁਰੰਤ ਦੁਬਾਹ ਸੁਸਾਜ ਸੁਨਾ ਦੁਰ ਜਾਨ ਦਲੈਂਗੇ, ਭਾਰੀ ਗੁਮਾਨ ਭਰੇ ਮਨ ਮੈਂ ਕਰ ਪਰਬਤ ਪੰਖ ਹਲੇ ਨ ਹਲੈਂਗੇ, ਤੋਰ ਅਰੀਨ ਮਰੂਰ ਮੁਵਾਸਨ ਮਾਤਿਮ ਤੰਗਨ ਮਾਨ ਮਲੈਂਗੇ, ਸ੍ਰੀ ਪਦ ਸ੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਦਾਨ ਚਲੈਂਗੇ, ਵੀਰ ਪਾਰ ਬੜੇ ਬਰਿਆਰ ਵਿਚਾਰ ਸਾਰ ਕੀ ਧਾਰ ਪਛਈਆ, ਤੋਰਤ ਦੇਸ਼ ਮਲਿੰਦ ਮੁਵਾਸਨ ਮਾਤੇ ਗਜਾਨ ਕੇ ਮਾਨ ਮਲਈਆ, ਗਾੜੇ ਗੜਾਨ ਕੇ ਤੋੜਨ ਹਾਰ ਸੋ ਬਾਤ ਨਹੀਂ ਚਕਚਾਰ ਲਵਈਆ, ਸਾਹਿਬ ਸ੍ਰੀ ਸਭ ਕੋ ਸਿਰ ਨਾਇਕ ਜਾਚਕ ਨੇਕ ਸੁਵੇਕ ਦਿਵਈਆ, ਦਾਨਵ ਦੇਵ ਫਨਿੰਦ ਨਿਸਾਚਰ ਭੂਤ ਭਵਿੱਖ ਭਵਾਨ ਜਪੈਂਗੇ, ਜੀਵ ਜਿਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਥਪੈਂਗੇ, ਪੁਨ ਪ੍ਰਤਾਪਨ ਵਾੜ ਜੈਤ ਧੁਨ ਪਾਪਨ ਕੇ ਬਪੁੰਜ ਖਪੈਂਗੇ, ਸਾਧ ਸਮੂਹ ਪ੍ਰਸੰਨ ਫਿਰੈ ਜਗ ਸਤਰ ਸਭੈ ਅਵਲੋਕ ਚਪੈਂਗੇ, ਮਾਨਵ ਇੰਦਰ ਗਜਿੰਦਰ ਨਿਰਾਦਪ ਜੌਂ ਤਰਲੋਕ ਕੋ ਰਾਜ ਕਰੇਂਗੇ, ਕੋਟ ਇਸਨਾਨ ਗਜਾ ਦਿਕ ਦਾਨ ਅਨੇਕ ਸੁਅੰਬਰ ਸਾਜ ਭਰੇਂਗੇ, ਬ੍ਰਹਮ ਮਹੇਸਰ ਵਿਸ਼ਨ ਸਚੀ ਪਤ ਅੰਤ ਫਸੇ ਜੰਫਾਸ ਭਰੇਂਗੇ, ਜੇ ਨਰ ਸ੍ਰੀ ਪਤ ਕੇ ਪ੍ਰਸ ਹੈ ਭਗਤੇ ਨਰ ਫੇਰ ਨ ਦੇਹ ਧਰੇਂਗੇ, ਕਹਾ ਭਇਓ ਜੋ ਦੋ ਲੋਚਨ ਮੂੰਦ ਕੈ ਬੈਠ ਰਹੋ ਬਗ ਧਿਆਨ ਲਗਾਇਓ, ਨਾਥ ਫਿਰਿਓ ਲਿਏ ਸਾਧ ਸਮੁੰਦਰਨ ਲੋਕ ਗਇਓ ਪਰ ਲੋਕ ਗਵਾਇਓ,

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਆਨੰਦ ਕੋ ਅੰਕਾਰ, ਸਤਿਗੁਰ

ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ, ਕਰ ਕਿਰਪਾ ਕਿਲ ਵਿਖ ਕੱਟੇ ਗਿਆਨ ਅੰਜਨ ਸਾਰਿਆ, ਅੰਦਰੋਂ ਜਿਨ ਕਾ ਮੂਹ ਟੁੱਟਾ ਤਿਨ ਕਾ ਸ਼ਬਦ ਸੱਚਾ ਸੁਵਾਰਿਆ, ਕਹਿ ਨਾਨਕਿਹੋ ਆਨੰਦ ਹੈ ਆਨੰਦ ਗੁਰ ਤੇ ਜਾਣਿਆ, ਬਾਗਾ ਜਿਸ ਤੂੰ ਦੇਹ ਸੋਈ ਜਨ ਪਾਵੈ, ਪਾਵੈ ਤਾਂ ਸੋ ਜਨ ਦੇਹ ਜਿਸਨੂੰ, ਹੋਰ ਕਿਆ ਕਰੇ ਵਿਚਾਰਿਆ, ਇੱਕ ਭਰਮ ਭੂਲੇ ਫਿਰਹਿ ਦਾਹ ਦੇ ਸਿੱਖ ਨਾਮ ਲਾਗ ਸੁਵਾਰਿਆ, ਗੁਰਪ੍ਰਸਾਦੀ ਮਨ ਭਇਆ ਨਿਰਮਲ ਜਿਨ੍ਹਾਂ ਭਾਣਾ ਭਾ

ਕਹਿ ਮਨ ਵਸਿਆ ਜਿਨ ਧੁਰੋਂ ਲਿਖਿਆ ਆਇਆ, ਇੱਕ ਫਿਰਹਿ ਕਨੇਰੇ ਕਰਹਿ ਗੱਲਾਂ, ਗੱਲੀ ਕਿਨੈ ਨ ਪਾਇਆ। ਕਹਿ ਨਾਨਕ ਸ਼ਬਦ ਸੁਹਿਲਾ ਸਤਿਗੁਰੂ ਸੁਣਾਇਆ, ਪਵਿੱਤ ਹੋਏ ਸੇ ਜਨਾ ਜਿਨੀ ਹਰਿ ਧਿਆਇਆ। ਹਰਿ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ। ਪਵਿੱਤ ਮਾਤਾ ਪਿਤਾ ਕੁਟੰਬ ਸਹਿ ਸਿਉ, ਪਵਿੱਤ ਸੰਗਤ ਸੁਭਾਈਆ। ਕਹਿ ਦੇ ਪਵਿੱਤ ਸੁਣ ਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ। ਕਹਿ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰਿ ਧਿਆਇਆ। ਕਰਮੀ ਸਹਿਜ ਨਾ ਉਪਜੈ ਬਿਨ ਸਹਿਜੈ, ਸਹਿਸਾ ਨਾ ਜਾਏ ਨਹਿ ਜਾਏ। ਸਹਿਸਾ ਕਿਤੈ ਸੰਜਮ ਰਹੇ ਕਰਮ ਕਮਾਏ, ਸਹਿਸਹਿ ਜਿਉ ਮਲੀਨ ਹੈ ਕਿ ਸੰਜਮ ਧੋਤਾ ਜਾਏ। ਮਨ ਧੋਵੋ ਸ਼ਬਦ ਲਾਗੂ, ਹਰਿ ਸਿਉ ਰਹੋ ਚਿਤ ਲਾਏ। ਕਹਿ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੈ, ਸਹਿਸਾ ਇਵ ਜਾਏ। ਜੀ ਹੋ ਮੈਲੇ ਬਾਹਰੋਂ ਨਿਰਮਲ, ਬਾਹਰੋਂ ਨਿਰਮਲ ਜੀ ਹੋ ਤਾਂ ਮੈਲੇ। ਤੇ ਜਨਮ ਜੂਵੈ ਹਾਰਿਆ, ਇਹ ਤਿਸਨਾ ਵੱਡਾ ਰੋਗ ਲੱਗਾ। ਮਰਨ ਮਨੋ ਵਿਸਾਰਿਆ, ਵੇਦਾਂ ਮੈਂ ਨਾਮ ਉੱਤਮ ਸੋ ਸੁਣੈ ਨਾਹੀ, ਫਿਰਹਿ ਜਿਉ ਬਿਤਾਲਿਆ। ਕਹਿ ਨਾਨਕ ਜਿਨ ਸਤ ਜਿਆ ਕੂੜੇ ਲਾਗੇ, ਤਿਨ ਜਨਮ ਜੂਵੈ ਹਾਰਿਆ। ਜੀ ਹੋ ਨਿਰਮਲ ਬਾਹਰੋਂ ਨਿਰਮਲ, ਬਾਹਰੋਂ ਤਾਂ ਨਿਰਮਲ ਜੀ ਹੋ ਨਿਰਮਲ। ਸਤਿਗੁਰ ਤੇ ਕਰਨੀ ਕਮਾਣੀ, ਕੂੜ ਕੀ ਸੋਇ ਪਹੁੰਚੈ ਨਾਹੀ। ਮਨਸਾ ਸਤ ਸਮਾਣੀ, ਜਨਮ ਰਤਨ ਜਿਨੀ ਕਟਿਆ ਭਲੇ ਸੇਵਣ ਜਾਰੇ। ਕਹਿ ਨਾਨਕ ਜਿਨ ਮਨ ਨਿਰਮਲ ਸਦਾ ਰਹਿ ਗੁਰੂ ਨਾਲੇ, ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ, ਹੋਵੇ ਤਾਂ ਸਨਮੁਖ ਸਿੱਖ ਕੋਈ। ਜੀ ਹੋ ਰਹਿ ਗੁਰੂ ਨਾਲੇ, ਗੁਰ ਕੇ ਚਰਨ ਹਿਰਦੈ ਧਿਆਏ। ਅੰਤਰ ਆਤਮੈ ਸੰਭਾਲੇ, ਆਪ ਛੱਡ ਸਦਾ ਰਹਿ ਪਰਨੈ, ਗੁਰ ਬਿਨਾਂ ਵਰਨਾ ਜਾਣੈ ਕੋਏ। ਕਹਿ ਨਾਨਕ ਸੁਣੋ ਸੰਤੋ, ਸੋ ਸਿੱਖ ਸਨਮੁਖ ਹੋਏ। ਜੇ ਕੋ ਗੁਰ ਤੇ ਬੇਮੁਖ ਹੋਵੇ, ਬਿਨ ਸਤਿਗੁਰ ਮੁਕਤ ਨਾ ਪਾਵੈ, ਪਾਵੈ ਮੁਕਤ ਨਾ ਹੋਰਥੈ ਕੋਈ। ਪੁੱਛੋ ਵਿਵੇਕੀਆਂ ਜਾਏ, ਅਨੇਕ ਜੂਨੀ ਭਰਮ ਆਵੈ, ਬਿਨ ਸਤਿਗੁਰ ਮੁਕਤ ਨਾ ਪਾਏ। ਫਿਰ ਮੁਕਤ ਪਾਏ ਲਾਗ ਚਰਨੀ, ਸਤਿਗੁਰੂ ਸ਼ਬਦ ਸੁਣਾਏ। ਕਹਿ ਨਾਨਕ ਵਿਚਾਰ ਦੇਖੋ, ਬਿਨ ਸਤਿਗੁਰ ਮੁਕਤ ਨਾ

ਤਪੈ ਅਨਹਦ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੁਗੂ ਕਹਿ ਨਾਨਕ ਪ੍ਰਭਾਪ ਮਿਲਿਆ ਕਰਨ ਕਾਰਨ ਜੋਗੂ ਏ ਸਰੀਰਾ ਮੇਰਿਆ ਇਸ ਜਗ ਮੈਂ ਆਏ ਕਹਿ ਕਿਆ ਤੁਧ ਕਰਮ ਕਮਾਇਆ ਕੇ ਕਰਮ ਕਮਾਇਆ ਤੁਧ ਸਰੀਰਾ ਜਾ ਤੂੰ ਜਗ ਮੈਂ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੂ ਹਰ ਮਨ ਨ ਵਸਾਇਆ ਗੁਰ ਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ ਕਹਿ ਨਾਨਕ ਸਰੀਰ ਪ੍ਰਵਾਨ ਹੁਆ ਜਿਨ ਸਤਿਗੁਰ ਸਿਉ ਚਿਤ ਲਾਇਆ ਏ ਨੇਤਰ ਹੋ ਮੇਰਿਓ ਹਰ ਤੁਮ ਮਹਿ ਜੋ ਧਰੀ ਹਰ ਬਿਨ ਵਰਨਾ ਦੇਖੋ ਕੋਈ ਹਰ ਬਿਨ ਵਰਨਾ ਦੇਖੋ ਕੋਈ ਨਦਰੇ ਹਰ ਨਿਹਾਲਿਆ ਇਹੋ ਵੀ ਸੰਸਾਰ ਤੁਮ ਦੇਖਦੇ ਇਹੋ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ ਗੁਰ ਪ੍ਰਸਾਦੀ ਬੁੱਝਿਆ ਜਾਂ ਵੇਖਾਂ ਹਰ ਇੱਕ ਹੈ ਹਰ ਬਿਨ ਵਰਨਾ ਕੋਈ ਕਹਿ ਨਾਨਕ ਨਿਤਰ ਅੰਦ ਸੇ ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ ਏ ਸ਼ਰਵਣ ਹੋ ਮੇਰੇ ਹੋ ਸਾਚਾ ਸੁਣ ਨੈਨੋ ਪਠਾਏ ਸਾਚਾ ਸੁਣ ਨੈਨੋ ਪਠਾਏ ਸਰੀਰ ਲਾਏ ਸੁਣੋ ਸਤਬਾਣੀ ਜਿਤ ਸੁਣੀ ਮੰਤਨ ਹਰਿਆ ਹੁਆ ਰਸਨਾ ਰਸਮਾਣੀ ਸਚਲਖ ਵਿਡਾਣੀ ਤਾਕੀ ਗਤ ਕਹੀ ਨਾ ਜਾਏ ਕਹਿ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ ਸਾਚੈ ਸੁਣ ਨੈਨੋ ਪਠਾਏ ਹਾਰ ਜੀਉ ਗੁਫਾਂਦਰ ਰੱਖ ਕੈ ਵਾਜਾ ਪਵਨ ਵਜਾਇਆ ਵਜਾਇਆ ਵਾਜਾ ਪਾਉਣ ਨੌ ਦੁਆਰੇ ਪ੍ਰਗਟ ਕੀ ਦਸਵਾਂ ਗੁਪਤ ਰਖਾਇਆ ਗੁਰਦੁਆਰੈ ਲਾਏ ਭਾਵਣੀ ਇੱਕ ਨਾ ਦਸਵਾਂ ਦੁਆਰ ਦਿਖਾਇਆ ਤਹਿ ਅਨੇਕ ਰੂਪ ਨਾਉ ਨਵ ਨਿਧ ਤਿਸਦਾਂਤ ਨ ਜਾਈ ਪਾਇਆ ਕਹਿ ਨਾਨਕ ਹਰ ਪਿਆਰੈ ਜੀਉ ਗੁਫਾਂਦਰ ਰੱਖ ਕੈ ਵਾਜਾ ਪਵਨ ਵਜਾਇਆ ਇਹੋ ਸਾਚਾ ਸੋਹਿਲਾ ਸਾਚੈ ਕਰ ਗਾਵਹੂ ਗਾਵਹੂ ਤਾਂ ਸੋਹਿਲਾ ਘਰ ਸਾਚੈ ਜਿੱਥੇ ਸਦਾ ਸਚ ਧਿਆਵਹੇ ਸਚੋ ਧਿਆਵਹਿ ਜੋ ਤੁਧ ਭਾਵਹਿ ਗੁਰਮੁਖ ਜਿਨਾ ਬੁਝਾਵਹੇ ਇਹੋ ਸਤ ਸਭ

ਵਾਹਿਗੁਰੂ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸਾਂ ਹੋਈ ਸਹਾਏ ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਜਿੱਥੇ ਸਭ ਦੁੱਖ ਜਾਏ ਤੇ ਬਹਾਦਰ ਸਿਮਰਿਆ ਘਰ ਨਾਉ ਨਿਧਿ ਆਵੈ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇ ਕੇ ਅੰਡਿਟ ਕੀਤਾ ਇਹਨਾਂ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜਿਆਰਿਆਂ ਨਾਲ ਚੜਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪ੍ਰਿਥਵੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੇ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ ਦੇਖ ਦੇਖ ਪਤੇ ਬਿਰਦ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਕੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹੁ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦੇ ਰਾਖੇ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਨੂੰ ਪੰਥ ਤੋਂ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦੇ ਦਾਤ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ਿਸ਼ ਕਰੋ ਹੇ ਨਿਮਾਣਿਆਂ ਦੇ ਮਾਨ ਸਤਿਗੁਰੂ ਨਿਤਾਣਿਆਂ ਦੇ ਤਾ ਨਿਉਟਿਆਂ ਦੀ ਉਹ ਸੱਚੇ ਪਿਤਾ ਅਕਾਲ ਪੁਰਖ ਵਾਹਿਗੁਰੂ ਸਾਹਿਬ ਜੀਓ ਦਸੋਂ ਪਾਤਸ਼ਾਹ ਕੀ ਆਤਮਕ ਜੋਤ ਹਾਜ਼ਰਾ ਹਜ਼ੂਰ ਜ਼ਾਹਰਾ ਜ਼ਹੂਰ ਚਵਰ ਸ਼ਤਰ ਤਖਤ ਦੇ ਮਾਲਕ ਧੰਨ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਜੀ ਨੇ ਤਰਸ ਕੀਤਾ ਅੰਮ੍ਰਿਤ ਵੇਲੇ ਦੇ ਜੱਗ ਨੇ ਬਖਸ਼ਿਸ਼ ਕੀਤੇ ਅੰਮ੍ਰਿਤ ਵੇਲੇ ਪਾਵਨ ਤਖਤਾਂ ਤੇ ਪ੍ਰਕਾਸ਼ਮਾਨ ਹੋ ਕਰਕੇ ਦਰ ਆਈਆਂ ਸਮੂਹ ਸੰਗਤਾਂ ਨੂੰ ਦਰਸ਼ਨ ਦੀਦਾਰ ਬਖਸ਼ਿਸ਼ ਕੀਤੇ ਨਦਰੋ ਨਦਰੀ ਨਿਹਾਲ ਕੀਤਾ ਆਪ ਜੀ ਕਾ ਕੋਟਾਨ ਕੋਟ ਧੰਨਵਾਦ ਸਤਿਗੁਰੂ ਜੀ ਆਪ ਜੀ ਦੀ ਕਿਰਪਾ ਸਦਕਾ ਅੰਮ੍ਰਿਤ ਵੇਲੇ ਦੇ ਸੁੰਦਰ ਦੀਵਾਨ ਸਜੇ ਦੀਵਾਨਾਂ ਦਰ ਆਪ ਜੀ ਕੀ ਅੰਮ੍ਰਿਤਮਈ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਕੇ ਪਾਠ ਨਿਤਨੇਮ ਬਾਣੀਆਂ ਦੇ ਪਾਠ ਹੋਏ ਆਪ ਜੀ ਕੀ ਅਗਾਧ ਬੋਧ ਬਾਣੀ ਨੂੰ ਪੜ੍ਹਦਿਆਂ ਆਪ ਜੀ ਕੇ ਨਾਚੀਜ਼ ਦਾਸਰਿਆਂ ਪਾਸੋਂ ਬੇਅੰਤ ਬੇਅੰਤ ਭੁੱਲਾਂ ਹੋਈਆਂ ਆਪ ਜੀ ਨੇ ਕਿਰਪਾ ਕਰਕੇ ਮੁਆਫ ਕਰ ਦੇਣੀਆਂ ਅੱਗੇ ਤੋਂ ਸਾਵਧਾਨਤਾ ਬਖਸ਼ਿਸ਼ ਕਰਕੇ ਨਵਾਚਨਾ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਆਪਣੀ ਬਾਣੀ ਸ਼ੁੱਧ ਅਤੇ ਸਪਸ਼ਟ ਪੜ੍ਹਨ ਸੁਣਨ ਅਤੇ ਵਿਚਾਰਨ ਦੀ ਦਾਤ ਪ੍ਰਦਾਨ ਕਰਨੀ ਗਰੀਬ ਨਵਾਜ ਅੰਮ੍ਰਿਤ ਵੇਲੇ ਭਾਵਨਾ ਸਹਿਤ ਬੇਅੰਤ ਸੰਗਤਾਂ ਨੇ ਆਪ ਜੀ ਕੇ ਪਾਵਨ ਪਵਿੱਤਰ ਦਰ ਘਰ ਦੀਆਂ ਹਾਜ਼ਰੀਆਂ ਭਰੀਆਂ ਤਿਲ ਫੁੱਲ ਭੇਟਾਵਾਂ ਮਾਇਆ ਆਪ ਜੀ ਕੇ ਚਰਨਾਂ ਵਿੱਚ ਭੇਟ ਕੀਤੀ ਸਤਿਗੁਰੂ ਜੀ ਕਿਰਪਾ ਕਰਨੀ ਦਰ ਆਈ ਸਮੂਹ ਸੰਗਤ ਦੀ ਹਾਜ਼ਰੀ ਭੇਟਾ ਪ੍ਰਵਾਨ ਕਰਦੇ ਹੋਏ ਸਭਨਾਂ ਨੂੰ ਦਰੋਂ ਘਰੋਂ ਚੜ੍ਹਦੀਆਂ ਕਲਾ ਬਖਸ਼ਿਸ਼ ਕਰਕੇ ਨਵਾਜਨਾ ਕਿਰਤ ਕਮਾਈਆਂ ਵਿੱਚ ਵਾਧੇ ਪਾਉਣੇ ਘਰਾਂ ਪਰਿਵਾਰਾਂ ਵਿੱਚ ਸੁੱਖ ਵਰਤਾਉਣੀ ਬੱਚਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਵਿਦਿਆ ਦੀ ਦਾਤ ਬਖਸ਼ਿਸ਼ ਕਰਕੇ ਨਵਾਜਣਾ ਉੱਚਾ ਸੁੱਚਾ ਜੀਵਨ ਬਖਸ਼ਿਸ਼ ਕਰਨਾ ਰਹਿਮਤਾਂ ਕਰਨੀਆਂ ਗਰੀਬ ਨਵਾਜ ਦੇਸ਼ ਕੌਮ ਦਾ ਪਿਆਰ ਬਖਸ਼ਿਸ਼ ਕਰਨਾ ਸਤਿਗੁਰੂ ਜੀਓ ਬੇਅੰਤ ਸੰਗਤਾਂ ਨੇ ਮੀਡੀਆ ਦੇ ਮਾਧਿਅਮ ਰਾਹੀਂ ਹਾਜ਼ਰੀਆਂ ਭਰੀਆਂ ਸੇਵਾਵਾਂ ਭੇਜੀਆਂ ਗੁਰਮਤ ਅਨੁਸਾਰ ਸਭਨਾਂ ਦੀਆਂ ਮਨੋਕਾਮਨਾ ਮਨੋਭਾਵਨਾ ਸੰਪੂਰਨ ਕਰਨੀਆਂ ਬੇਅੰਤ ਸੰਗਤਾਂ ਵੱਲੋਂ
ਗੁਰੂ ਕੇ ਲੰਗਰਾਂ ਵਿੱਚ ਤਨ ਮਨ ਧਨ ਦੇ ਨਾਲ ਸੇਵਾਵਾਂ ਕੀਤੀਆਂ ਜਾ ਰਹੀਆਂ ਹਨ। ਸਭਨਾਂ ਦੀਆਂ ਹਾਜ਼ਰੀਆਂ ਸੇਵਾਵਾਂ ਦਰ ਤੇ ਕਬੂਲ ਕਰ ਲੈਣੀਆਂ, ਸਭਨਾਂ ਦੀਆਂ ਬੇਨਤੀਆਂ ਅਰਦਾਸਾਂ ਦਰ ਤੇ ਪ੍ਰਵਾਨ ਕਰ ਲੈਣੀਆਂ। ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਕਿਰਪਾ ਕਰਨੀ, ਆਪਣੇ ਟਹਿਲੀਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ, ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਾਉਣਾ, ਸ਼ਰਧਾ ਭਾਵਨਾ ਅਦਬ ਸਹਿਤ ਦਰ ਘਰ ਦੀ ਸੇਵਾ ਦੇ ਯੋਗ ਬਣਾ ਲੈਣਾ, ਹਰ ਮੈਦਾਨ ਫਤਿਹ ਬਖਸ਼ਿਸ਼ ਕਰਨੀ, ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਵਾਜਣਾ। ਸਤਿਗੁਰੂ ਜੀ ਆਪ ਜੀ ਕੇ ਚਰਨ ਕਮਲਾਂ ਵਿਖੇ ਅਰਦਾਸ ਬੇਨਤੀ ਹੈ ਸਮੂਹ ਬਾਸੀ ਪਰਿਵਾਰ ਵੱਲੋਂ। ਸੁਖਮਨ ਸਿੰਘ ਬਾਸੀ ਦੇ ਵਿਆਹ ਕਾਰਜਾਂ ਦੀ ਸਫਲਤਾ ਵਾਸਤੇ ਸੱਚੇ ਪਾਤਸ਼ਾਹ ਜੀ ਆਪ ਜੀ ਕੇ ਚਰਨਾ ਕਮਲਾਂ ਵਿੱਚ ਅਰਦਾਸ ਬੇਨਤੀ ਜੋਧਰੀ ਕਰਦੇ ਹਨ। ਗਰੀਬ ਨਿਵਾਜ ਆਪ ਜੀ ਨੇ ਕਿਰਪਾ ਕਰਨੀ, ਕਾਰਜ ਸਫਲੇ ਕਰਨੇ, ਕਾਰਜ ਰਾਸ ਕਰਨੇ, ਸੇਵਕ ਪਰਿਵਾਰ ਸਮੂਹ ਵਾਸੀ ਪਰਿਵਾਰ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ, ਦਰੋਂ ਘਰੋਂ ਚੜ੍ਹਦੀਆਂ ਕਲਾ ਬਖਸ਼ਿਸ਼ ਕਰਕੇ ਨਵਾਜਣੀਆਂ। ਮਨੋਕਾਮਨਾ ਮਨੋਭਾਵਨਾ ਗੁਰਮਤ ਅਨੁਸਾਰ ਸੰਪੂਰਨ ਕਰਨੀਆਂ, ਗਰੀਬ ਨਾਲ ਰਹਿਮਤਾਂ ਕਰਨੀਆਂ, ਸਭਨਾਂ ਨੂੰ ਦਰੋਂ ਘਰੋਂ ਚੜ੍ਹਦੀਆਂ ਕਲਾ ਬਖਸ਼ਿਸ਼ ਕਰਕੇ ਨਵਾਜਣਾ। ਸਤਿਗੁਰੂ ਜੀ ਇਸ ਵਕਤ ਆਪ ਜੀ ਕੇ ਹਜ਼ੂਰ ਪੰਚਾਮ੍ਰਿਤ ਕੜਾ ਪ੍ਰਸ਼ਾਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਹੋਵੇ ਜੀ। ਕਿਰਪਾ ਕਰੋ, ਪਾਵਨ ਪਵਿੱਤਰ ਹੁਕਮ ਬਖਸ਼ੋ ਜੀ, ਹੁਕਮ ਤੇ ਚੱਲਣ ਦੀ ਮਤ ਬੁੱਧ ਪ੍ਰਦਾਨ ਕਰੋ, ਅਗਲੇ ਦੀਵਾਨ ਸਜਾਉਣ ਦੀ ਆਗਿਆ ਹੋਵੇ, ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਵਣ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਭਈ ਅਕਾਲ ਕੀ ਤਬੈ ਚਲਾਇਓ,

ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਲੋਕ ਮਹੱਲਾ ਤੀਜਾ। ਬ੍ਰਹਮ ਬਿੰਦੈ ਕਿਸ ਦਾ ਬ੍ਰਹਮਤ ਰਹੈ, ਏਕ ਸ਼ਬਦ ਲਿਵਲਾਏ ਨਵ ਨਿਧਿ, ਅਠਾਰਹ ਸਿੱਧਿ ਪਿੱਛੇ ਲੱਗੀਆਂ ਫਿਰਹੈ, ਜੋ ਹਰ ਹਿਰਦੈ ਸਦਾ ਵਸਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਰੂਪ ਸਾਧ ਸੰਗਤ ਜੀ, ਆਪ ਜੀ ਵਡਭਾਗੀ ਹੋ ਜੋ ਨਿਤਾਂ ਪ੍ਰਤੀ ਪ੍ਰੇਮ ਅਦਬ ਸਹਿਤ ਅੰਮ੍ਰਿਤ ਵੇਲੇ ਗੁਰੂ ਚਰਨਾਂ ਦੀਆਂ ਹਾਜ਼ਰੀਆਂ ਭਰ ਕੇ ਸਤਿਗੁਰੂ ਜੀ ਦੇ ਦਰ ਘਰ ਦੀਆਂ ਖੁਸ਼ੀਆਂ ਰਹਿਮਤਾਂ ਪ੍ਰਾਪਤ ਕਰਦੇ ਹੋ। ਆਪ ਜੀਆਂ ਨੇ ਬੜੇ ਪਿਆਰ ਦੇ ਨਾਲ ਅੰਮ੍ਰਿਤਮਈ ਬਾਣੀਆਂ ਦੇ ਪਾਠ ਉਪਰੰਤ ਅਰਦਾਸ ਵਿੱਚ ਸ਼ਮੂਲੀਅਤ ਕੀਤੀ ਹੈ। ਅੱਜ ਦੇ ਇਲਾਹੀ ਦਰਗਾਹੀ ਸ੍ਰੀ ਮੁੱਖ ਵਾਕ ਸਤਿਗੁਰਾਂ ਨੇ ਬਖਸ਼ਿਸ਼ ਕੀਤੇ ਹਨ, ਜੋ ਸੋਰਠ ਕੀ ਵਾਰ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਉਚਾਰਨ ਕੀਤੀ ਹੈ। ਉਸ ਪਾਵਨ ਵਾਰ ਵਿੱਚੋਂ ਦਤਾਰ ਜੀ ਨੇ ਅੱਜ 19ਵੀਂ ਪੌੜੀ ਹੁਕਮ ਰੂਪ ਵਿੱਚ ਬਖਸ਼ਿਸ਼ ਕੀਤੀ ਹੈ। ਸਲੋਕ ਤੀਸਰੇ ਗੁਰਦੇਵ ਜੀ ਦੇ ਹਨ। ਗੁਰਦੇਵ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿ ਰਹਿਮਤ ਤੇ ਬਖਸ਼ਿਸ਼ ਕੀਤੀ ਹੈ ਕਿ ਜਿਸ ਜੀਵ ਨੂੰ ਆਪਣੇ ਅਸਲੇ ਦਾ ਆਪਣੇ ਮੂਲ ਦਾ ਪਤਾ ਹੈ, ਭਾਵ ਜੋ ਬ੍ਰਹਮ ਦੇ ਨਾਲ ਅੰਦਰੋਂ ਜੁੜਿਆ ਹੋਇਆ ਹੈ, ਅਕਾਲ ਪੁਰਖ ਵਾਹਿਗੁਰੂ ਪਰਮੇਸ਼ਵਰ ਦੇ ਨਾਲ ਅੰਦਰੋਂ ਜੁੜਿਆ ਹੋਇਆ ਹੈ, ਉਹੀ ਅਸਲ ਬ੍ਰਾਹਮਣ ਹੈ। ਇੱਥੇ ਕੋਈ ਜਾਤੀ ਸੂਚਕ ਨਹੀਂ, ਕੋਈ ਵਰਨ ਵੰਡ ਦਾ ਸੂਚਕ ਨਹੀਂ। ਇੱਥੇ ਬ੍ਰਾਹਮਣ ਦਾ ਭਾਵ ਇਹ ਹੈ ਜਿਸ ਨੇ ਬ੍ਰਹਮ ਨੂੰ ਜਾਣ ਲਿਆ ਹੈ, ਜਿਸ ਨੂੰ ਆਪੇ ਦੀ ਸੋਝੀ ਹੋ ਗਈ ਹੈ। ਜਾਤੀ ਕਰਕੇ, ਦੇਸ਼ ਅਸਥਾਨ ਲਿੰਗ ਕਰਕੇ ਕੋਈ ਵੱਡਾ ਉੱਚਾ ਨੀਵਾਂ ਨਹੀਂ। ਜਿਸ ਨੂੰ ਅਕਾਲ ਪੁਰਖ ਵਾਹਿਗੁਰੂ ਦੇ ਦਰ ਘਰ ਦੀ ਸੋਝੀ ਆ ਗਈ ਹੈ, ਜਿਸ ਦੀ ਲਿਵ ਪਰਮਾਤਮਾ ਦੇ ਸ਼ਬਦ ਨਾਲ ਸੁੜ ਗਈ ਹੈ, ਏਕ ਸ਼ਬਦ ਲਿਵ ਲਾਏ ਨਵ ਨਿਧੀ ਅਠਾਰਹ ਸਿੱਧੀ ਪਿੱਛਿਆਂ ਲੱਗਿਆ ਪਿੱਛੇ ਲੱਗੀਆਂ ਫਿਰੈ, ਜੋ ਹਰ ਨਾਮ ਹਿਰਦੈ ਸਦਾ ਵਸਾਏ। ਜਿਹਦੇ ਹਿਰਦੇ ਵਿੱਚ ਹਰੀ ਦਾ ਨਾਮ ਵਸ ਜਾਂਦਾ ਹੈ, ਉਹ ਸਾਰੀਆਂ ਰਿੱਧੀਆਂ ਸਿੱਧੀਆਂ ਦਾ ਮਾਲਕ ਹੋ ਜਾਂਦਾ ਹੈ। ਹਿਰਦੇ ਵਿੱਚ ਪ੍ਰਭੂ ਪ੍ਰੇਮ ਵਸ ਜਾਏ, ਜਿਸ ਹਿਰਦੇ ਵਿੱਚ ਪਰਮਾਤਮਾ ਆਪਣੇ ਵਿਖਾ ਆਪਣੇ ਚਰਨ ਧਰ ਦੇ, ਉਹ ਥਾਂ ਉਹ ਹਿਰਦਾ ਪਵਿੱਤਰ ਹੋ ਜਾਂਦਾ ਹੈ। ਸੋ ਸਤਿਗੁਰੂ ਦਤਾਰ ਪਿਤਾ ਮਹਾਰਾਜ ਜੀ ਕਿਰਪਾ ਕਰਨ, ਸਾਡੇ ਹਿਰਦਿਆਂ ਵਿੱਚ ਸਤਿਗੁਰੂ ਜੀ ਦੀ ਬਾਣੀ, ਗੁਰੂ ਦਾ ਪ੍ਰੇਮ, ਗੁਰੂ ਦੀ ਭੈ ਭਾਵਣੀ ਵਸ ਜਾਏ। ਗੁਰਦੇਵ ਪਿਤਾ ਮਹਾਰਾਜ ਜੀ ਕਿਰਪਾ ਕਰਨ, ਆਪ ਸਮੂਹ ਸੰਗਤ ਦਾ ਧੰਨਵਾਦ। ਬੇਨਤੀਆਂ ਹਨ ਕਿ ਇੱਕ ਤਾਂ ਸਾਹਿਬ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਵਿੱਚ ਦਰਜ 31 ਰਾਗ, ਉਹਨਾਂ 31 ਰਾਗਾਂ ਦੇ ਵਿੱਚੋਂ ਸਤਿਗੁਰੂ ਦਤਾਰ ਪਿਤਾ ਮਹਾਰਾਜ ਨੇ ਜੋ ਬਾਣੀ ਉਚਾਰਨ ਕੀਤੀ ਹੈ, 12 ਅਤੇ 13 ਸਤੰਬਰ ਨੂੰ ਇਸ ਪਾਵਨ ਅਸਥਾਨ 'ਤੇ ਰਾਗ ਕੀਰਤਨ ਦਰਬਾਰ ਹੋ ਰਿਹਾ ਹੈ। ਭਾਵ ਗੁਰੂ ਕੀ ਬਾਣੀ ਰਾਗ ਨਿਰਧਾਰਿਤ ਹੈ, ਰਾਗਾਂ ਵਿੱਚ ਉਸਦਾ ਗਾਇਨ ਗੁਰੂ ਘਰ ਦੇ ਰਾਗੀ ਸਿੰਘ ਕੀਰਤਨੀ ਜਥੇ ਕਰਨਗੇ। ਆਪ ਜੀ ਨੇ ਸਮਾਂ ਕੱਢ ਕੇ ਜ਼ਰੂਰ ਹਾਜ਼ਰੀਆਂ ਭਰਨੀਆਂ ਹਨ। ਦੂਸਰੀ ਬੇਨਤੀ ਹੈ, ਗੁਰੂ ਨਾਨਕ ਖਾਲਸਾ ਕਾਲਜ ਦੇ ਵਿੱਚ ਐਡਮਿਸ਼ਨ ਪ੍ਰਾਰੰਭ ਹੋ ਚੁੱਕੇ ਹਨ, ਅਜੇ ਵੀ ਕੁਝ ਸੀਟਾਂ ਬਾਕੀ ਹਨ। ਸੋ ਜਿਨ੍ਹਾਂ ਦੇ ਬੱਚੇ ਗੁਰਮੁਖੀ ਪੜ੍ਹਨਾ ਚਾਹੁੰਦੇ ਹਨ, ਗੁਰਮਤਿ ਦੀ ਸਿੱਖਿਆ ਲੈਣਾ ਚਾਹੁੰਦੇ ਹਨ, ਆਪਣੇ ਇਤਿਹਾਸ ਨੂੰ ਜਾਣਨਾ ਚਾਹੁੰਦੇ ਹਨ, ਉਹਨਾਂ ਮਾਤਾ ਪਿਤਾ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਉਹ ਆਪਣੇ ਬੱਚਿਆਂ ਦਾ ਐਡਮਿਸ਼ਨ ਗੁਰੂ ਨਾਨਕ ਖਾਲਸਾ ਸਕੂਲ ਵਿੱਚ ਜ਼ਰੂਰ ਕਰਾਉਣ। ਐਤਵਾਰ ਤੱਕ ਆਪ ਜੀ ਇਹ ਕਾਰਜ ਕਰ ਸਕਦੇ ਹੋ। ਸਤਿਗੁਰੂ ਜੀ ਕਿਰਪਾ ਕਰਨ, ਸਮੂਹ ਸੰਗਤ ਦਾ ਧੰਨਵਾਦ। ਆਓ ਹੁਣ ਪਿਆਰ ਸਹਿਤ ਸਤਿਕਾਰਯੋਗ ਭਾਈ ਸਾਹਿਬ ਭਾਈ ਓਂਕਾਰ ਸਿੰਘ ਜੀ ਅਤੇ ਉਹਨਾਂ ਦਾ ਜਥਾ ਆਪ ਜੀ ਨੂੰ ਪਾਵਨ ਪਵਿੱਤਰ ਬਾਣੀ ਆਸਾ ਕੀ ਵਾਰ ਦੇ ਕੀਰਤਨ ਨਾਲ ਜੋੜੇਗਾ ਜੀ। ਭੁੱਲਾਂ ਚੁੱਕਾਂ ਦੀ ਖਿਮਾ। ਸਮੂਹ ਸੰਗਤ ਦਾ ਧੰਨਵਾਦ। ਵਾਹਿਗੁਰੂ ਜੀ ਕਾ

ਅੰਦਰ ਜਾਵਣਾ ਮੰਦਾ ਚੰਗਾ ਆਪਣਾ ਆਪ ਹੀ ਕੀਤਾ ਪਾਵਣਾ ਹੁਕਮ ਕੀਏ ਮਨ ਭਾਵਦੇ ਰਾਹੀ ਭੀੜਿਆ ਕੇ ਜਾਵਣਾ ਨੰਗਾ ਦੁੱਧ ਚਾਲਿਆ ਤਾਂ ਵਿਚਾਰਾ ਜਗਾਵਣਾ ਸਾਰੇ ਆਉਗਣ ਬੱਚੇ ਚਾਵਣ।

0: ਦਰਗਹਿੰਦਰ ਪਾਈਐ ਤਗਨਾ ਤੂੰ ਕਸਪੂਤ ਮਹੱਲਾ ਪਹਿਲਾ।
1: ਤਗਨਾ ਇੰਦਰੀ ਤਗਨਾ ਨਾਰੀ ਭਲਕੇ ਥੁੱਪ ਪਵੇ ਨਿਤ ਦਾੜੀ, ਤਗਨਾ ਪੈਰੀ ਤਗਨਾ ਹੱਥੀ, ਤਗਨਾ ਜੇਵਾ ਤਗਨਾ ਖੀਵੇ, ਤਗਾ ਆਪੇ ਵੱਤੇ ਵੱਟਾ ਗੇ ਅਵਰਾ ਕੱਤੇ।

ਅਫਲਾ ਸੰਭਾਲੀ ਹੈ ਜਿਤ ਕੀਤਾ ਪਾਈਆ ਆਪਣਾ ਸਾ ਘਾਲ ਬੁਰੀ ਕਿਉਂ ਘਾਲੀ ਹੈ ਮੰਦਾ ਮੂਲਾ ਕੀਤੀ ਦਿਲ ਮੰਦਰ ਨਿਹਾਲੀ ਹੈ ਜੋ ਸਾਹਿਬ ਨਾਲ ਨਹਾਲੀ ਹੈ ਤੇ ਵੇਹਾ ਪਾਸਾ ਢਾਲੀ ਹੈ।

ਸ਼ਕਤੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਜਿੰਨਾ ਸ਼ੁਕਰਾਨਾ ਕਰੀਏ ਥੋੜ੍ਹਾ ਹੈ, ਜਿੰਨਾ ਵੀ ਸ਼ੁਕਰ ਕਰੀਏ ਥੋੜ੍ਹਾ ਹੈ। ਜਿਨ੍ਹਾਂ ਦੀ ਪਾਵਨ ਬਖਸ਼ਿਸ਼ ਵਰਤ ਰਹੀ ਹੈ, ਦਿਨ ਦੀ ਸ਼ੁਰੂਆਤ ਮਹਾਰਾਜ ਜੀ ਦੇ ਦਰਸ਼ਨ ਦੀਦਾਰ, ਪਾਵਨ ਅੰਮ੍ਰਿਤਮਈ ਬਾਣੀ, ਜਿਹੜੇ ਮਨ ਲਾ ਕੇ ਆਸਾ ਕੀ ਵਾਰ ਦਾ ਕੀਰਤਨ ਗਾਉਂਦੇ ਨੇ, ਸੁਣਦੇ ਨੇ ਮਹਾਰਾਜ, ਫਿਰ ਉਹਨਾਂ ਦੀਆਂ ਸਾਰੀਆਂ ਆਸਾਵਾਂ ਪੂਰੀਆਂ ਕਰਦੇ ਨੇ। ਤੇਗ ਬਹਾਦਰ ਸਿਮਰਿਆ ਕਰ ਨਾ ਨਿਦਾਵੇ ਤਾਏ, ਸਭ ਥਾਈ ਹੋਏ ਸਹਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਏ ਜਿਹ ਡਿੱਠੇ ਸਭ ਦੁੱਖ ਜਾਏ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੋਤ ਬਾਬੇ ਨਾਨਕ ਵਾਲੀ ਹੈ, ਬੇਸ਼ੱਕ ਸਰੀਰ ਬਦਲਦੇ ਗਏ। ਅੱਜ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਸਾਂ ਪਾਤਸ਼ਾਹੀਆਂ ਬਾਣੀ ਦੇ ਰੂਪ ਵਿੱਚ ਚੌਂਕੜਾ ਮਾਰ ਕੇ ਬੈਠੀਆਂ ਨੇ। ਸਦਾ ਨਮਸਕਾਰ ਹੈ, ਸਦਾ ਹੀ ਸ਼ੁਕਰ ਹੈ ਭੁੱਲ ਚੁੱਕ ਦੀ ਖਿਮਾ। ਆਓ ਭਾਈ ਸਾਹਿਬ ਜੀ, ਭਾਈ ਪਰਮਜੀਤ ਸਿੰਘ ਜੀ, ਸਨਮਾਨਯੋਗ ਗੁਰਮਤ ਵਿਚਾਰਾਂ ਹੁਕਮਨਾਮੇ ਦੀ ਵਿਆਖਿਆ ਸਾਡੀ ਝੋਲੇ ਵਿੱਚ ਪਾਉਣਗੇ। ਅਸੀਸ ਦਿਓ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।

ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਕਨ ਹਰ ਬੂੰਦ ਬਸ ਰੋਮਾਵਲ ਕੁਸਮ ਬਸੰਤ ਗੁਣੰਤ ਨਯਾਵੈ ਰਵ ਸਸ ਕਿਰਨ ਉਧਰ ਸਾ ਗੁਰ ਕੋ ਗੰਗ ਤਰੰਗ ਅੰਤ ਕੋ ਪਾਵੈ ਰੁਦਰ ਧਿਆਨ ਗਿਆਨ ਸਤਿਗੁਰ ਕੈ ਕਬ ਜਨ ਭਲ ਉਨਹੈ ਜੋ ਗਾਵੈ ਭਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣਿਆ ਵੈ ਇਹ ਸਰੀਰਾ ਮੇਰਿਆ ਇਸ ਜਗ ਮੈਂ ਆਏ

जिथा मेरा गुर धरे विखा, तन तन सुहावा सो शरीर थान है। जिथा मेरा गुर धरे विखा, वाहिगुरु जी का खालसा, वाहिगुरु जी की फतेह। जुग हो जुग अटल, तन तन साहिब श्री गुरु ग्रंथ साहिब महाराज जी की पावन हजूरी अंदर जुड़ बैठी अति सत्कारयोग साध संगत जीओ, वड्या भागां वाले हो, रोजाना अमृत वेले अपने रजेवियां विचों कुछ समा कढ़ सतगुरां दी पावन गोद विच जुड़ बैठ के अमृत बाणी दे शब्द कीर्तन सरवण करके अपने इस मनुखा जन्म नूं सफला करन दा उपराला उद्यम करदे हो। अज भी सतगुरां बख्शिश कीती सवाग समा सतगुरां दी मेहरामत सदका सानू सारिआं नूं सतसंगत विच जुड़न दा नसीब है। हुणे आप जी ने गुरु घर दे हाजूरी कीर्तनी सत्कार जो भाई साहब भाई ओंकार सिंह जी उन्हां वाले उन्हां दे जथे पासों संपूर्ण आसा की वार दे शब्द कीर्तन सरवण कीते ने। समा होया इस पावन अस्थान ते गुरु शब्द विचार दा। अज अमृत वेले मेरे सतगुरु धन गुरु ग्रंथ साहिब महाराज जी ने इस पावन अस्थान ते प्रकाशमान होके जो सानू हुक्म दी दात बख्शिश कीती है वो पावन हुक्म धन गुरु रामदास महाराज तीन दुनिया के मालिक सचे पातशाह उन्हां दे रसना तो उचारण कीती हुई सोरठ राग दी वार दी पौड़ी अते दोस लोग धन गुरु अमरदास महाराज दीन दुनिया के मालिक सचे पातशाह उन्हां दी रसना तो उचारण कीते हुए नाल दर्ज कीते मिलदे ने। आओ गुरमुख अज मेरे सतगुरां ने इस पौड़ी विच अते इन्हां श्लोकां विच की बख्शिश रहमतां कीतियां ने। विचार की आरंभता तो पहला एक बारी मन बिरतियां जरूर एकाग्र कर लईए। रसना की पवित्रता वास्ते मन की एकाग्रता वास्ते एक बारी करो कृपा देव असीस ते आखो जी सतनाम श्री वाहिगुरु साहिब जी। फिर बख्शिश करो ते आखो जी सतनाम श्री वाहिगुरु साहिब जी। जिहड़े गुरमुख प्यारे रोज गुरु की संगत करते ने बाणी पढ़ते ने बाणी सुनते ने मेरे धन गुरु रामदास महाराज जी ने उन्हां नूं बहुत महान दसिया है बहुत उत्तम दसिया जी। एक मैं बोल धन गुरु रामदास महाराज जी दे सांझे करां उन्होंने बचन बड़े कमाल देखे ने। वह कहते ने धन धन भाग तिना भगत जना जो हर नामा हर मुख कहते हैं। धन धन भाग तिना संत जना जो हर जस सरावणी सुनते हैं। धन धन भाग तिना साध जना हर कीर्तन गाए गुणी जन बनते हैं। धन धन भाग तिना गुरमुखा जो गुरसिख लै मन जिणते हैं। ते तुहाडे वास्ते पता की बोल कहे जे सारिआं दा संतां दा साधुआं दा गुरमुखां दा जिक्र करके ते अखीर विच फिर सिखां दी वडियाई विच महाराज जी कहिंदे ने सब तों वड्डे भाग किन्हां दे जी गुरसिखां के जो गुर चरणी सिख पढ़दे हैं। सब तो वड्डे भागां वाले वह गुरसिख ने जिहड़े रोज गुरु की गोद विच बैठते ने गुरु के चरणों विच बैठते ने बाणी पढ़ते ने ते बाणी सुनते ने। सतगुरु कृपा कर जे सतगुरां ने इन्ना माण बख्शिया ना सिखा ते फिर तुम्ही गुरु का सिख बन के वखा। पता लगे भी धन गुरु रामदास महाराज कह सकन भी आ है मेरा सिख सिखी की कमाई करम। अज महाराज जी के जेडे बोल ने ना वो आप धन गुरु अमरदास महाराज जी का पहला श्लोक है श्लोक महला तीजा। एक मनो बचन चेते आया धन गुरु अमरदास महाराज जी क्योंकि जिन्हों की आप बाणी सरवण कर लगे ना उस गुरु के वल साडा ध्यान जाना बहुत जरूरी।
कैसे गुरु दा सुभाव सी, कैसे गुरु दे अंदर नेचर सी। साडे सिख विद्वान कहिंदे ने एवें नहीं धन गुरु अमर अंगद साहब महाराज ने उन्हां नूं माणिया दे माण आख्या, एवें नहीं नेताणिया दे तान आख्या। उन्हां दे विच किन्ने गुण ने, किन्नियां वडियाईयां ने। मैं आरंभ विच मंगलाचरण दे विच जो बचन पढ़े ने ना, वह भी धन गुरु अमरदास महाराज की वडियाई विच जो हजूर ने बचन कहे ने वह पढ़े। कन हर बूंद बसर मावल कुसम बसंत गणंत नाव, रव सस किरण उदर सागर को गंग तरंग अंत को पाव, रुद्र ध्यान ज्ञान सतगुर कह कब जन पल उन्हें जो गावै, भले अमरदास गुण तेरे तेरी उपमा तो बनिया। केड़ी जबान नाल मैं गुरु अमरदास महाराज तेरी उपमा करा, तेरी कीती नहीं जा सकती, तेरी उदाहरण किसी नाल दित्ती नहीं जा सकती भी तू एदे वर्गा, तेरे वर्गा संसार विच कोई नहीं है। क्यों क्या किते गुरु अमरदास महाराज का इतिहास पढ़न मिले ते पढ़ के वेख अज बंदे दा सुभाव पता की, बंदा भलिया का भला करता है, बुरे का कदी भला नहीं जी करता, बुरिया का बुरा ही कर, बंदे का सुभाव बन गया। पर जिस गुरु का अज हुक्म तुसी सुनने वास्ते आए हो ना, उस गुरु का सुभाव पढ़ के वेख, वह चंगिया का तो भला करते ही नहीं, महाराज जी बुरिया का भी भला करने वाले। धन गुरु अमरदास महाराज लिखते ने सिख विद्वान भी गोइंदवाल साहब की धरती से एक ऐसा फकीर आता सी जिदी बोली बड़ी अड़ब सी, किसी नूं सीधे मूंह बोलदा नहीं। ते जदों गुरु अमरदास महाराज जी दे दरबार विच आउणा ना, तुसी इतिहास पढ़ के वेखो, गुरु अमरदास महाराज जी दा इसे तरह बोल लिखे ने जिस तरह आपां सांझे कर लए। हालांकि जो बचन जबान तो बोलदा सी ना, साडा चित नहीं करदा पर असीं गुरु दे प्रथा इस तरह दे बोल बोलीए, पर इतिहास विच लिखिआ वेखो। कह लगे जदों फकीर ने किते हफ्ते बाद, दसां दिनां बाद, पंद्रह दिनों बाद आउणा ना, तो उन्हें गुरु के दरबार के सामने खलो के संगत बैठिया हो महाराज जी तख्त बराजमान, अपनी जबान तो पता की बचन कहता कहता अमरो तेरे दर ते फकीर आया है, इनू भोजन पानी दे। जदों भी आना इस तरह आना, हफ्ते बाद आना, फिर अपनी जबान तो इस तरह के बोल बोलता से, अमरो तेरे दर ते फकीर आया, इनू खाण वास्ते भोजन दे। धन गुरु रामदास महाराज जी भाई जेठे दे रूप च सेवा करदे सन, जदों आप बोल कन्नी पैंदे सन भाई जेठे, उन्हां कोल रिहा नहीं जांदा। एक दिन उन्हां ने की कीता, उस फकीर नूं अपने कोल बुलाया, अपने कोलों कोई धन दौलत ना, कोई टके कढ के, कोई एक दो मोहरां कढ के दित्तियां। कहण लगी अज तो बाद इस दरबार विच ना तू भोजन करके आउणा, लंगर छकण करके आउणा, अब मैं तेन मोहरां दे दी, धन दौल दे दी, अब तक बाहरों खा लिया कर, जिस तरह की तू बोली बोलदा ना मेरे को सुनिया नहीं जा। वह फकीर कह लगा भी ठीक है, जेड़ा धन दौलत मिले मोहरां मिलिया चला गया, कित पांच छे महीने वह लंघ गए बाहरों खांदा रहा, पैसे मुक गए, अज फिर आ गया। जिस वेले अज फिर आया ना, हले उन्हें बोलना ही सी, आके यही जवान बोली, तो महाराज ने उन्हें कोल बुलाया, कह लगे भी फकीरा अगे तू दसा दिन बाद, पंद्रह दिन बाद, हफ्ते बाद आना सा, साडे दरबार विच खलो के ऐसे बोल बोलता सा, अज तू इन्ने लम्बे समय बाद क्यों आया, तू कित्थे चला गया, क्यों इन्नी देर बाद आया। उन्हें पता की कहा सी, कहन लगे ताडे सिख ने मैनू धन दौलत दे दित्ती सी ते कहिंदा सी बाहर खा लिया कर, जिन्नी देर तक मुकिया नहीं, मैं खांदा रहा, हुण मुक गया ताडे कोल आ गया। महाराज कहन लगे किन्ने दिता सी, कह लगे जरा जेठा टोकरी चुके तुरै। फिर महाराज ने भाई जेठे ने बुलाया, कह लगे जेठिया ये गुरु नानक का घर है, इतने तो सारियां नूं एक अख नाल वेख्या जांदा है, किसी ने नफरत नहीं की जाती, इतने तो आउण बारे प्रेरणा की जाती है। तू इस सज्जन नूं कहा सी भी ना ही, क्यों ना ही, क्यों रोकिया गुरु नानक के घर तो आउण नूं, ते हथ जोड़ के भाई जेठा जी कह लगे महाराज रोकिया मैं इस करके सी, ਇਹ ਆਪਣੀ ਜ਼ਬਾਨ ਤੋਂ ਤੁਹਾਡਾ ਪੁੱਠਾ ਨਾਮ ਲੈਂਦਾ। ਮਹਾਰਾਜ ਜੀ ਨੇ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਕਹਿਣ ਲੱਗੇ ਭਾਈ ਜੇਠਿਆ ਇਹ ਗੁਰੂ ਨਾਨਕ ਦਾ ਘਰ ਹੈ, ਇੱਥੇ ਭਾਵੇਂ ਕੋਈ ਸਾਡਾ ਅਦਬ ਕਰੇ ਉਹਨੂੰ ਵੀ ਓਨਾ ਸਨਮਾਨ ਮਿਲੇਗਾ, ਜੇ ਕੋਈ ਸਾਡੀ ਨਿੰਦਿਆ ਕਰਦਾ ਮਾੜੇ ਬੋਲ ਬੋਲਦਾ ਹੈ ਤੇ ਕਹਿਣ ਲੱਗੇ ਸੱਚ ਜਾਣੀ ਗੁਰੂ ਨਾਨਕ ਦਾ ਘਰ, ਇੱਥੇ ਬੁਰਿਆਂ ਦਾ ਵੀ ਭਲਾ ਕੀਤਾ ਜਾ।
ਇੱਥੇ ਭਲਿਆਂ ਦਾ ਤੇ ਭਲਾ ਹੁੰਦਾ ਹੀ। ਚੱਲ ਫਕੀਰ ਆਉਂਦਾ ਜੇ ਕਬੂਲ ਬੋਲ ਵੀ ਜਾਂਦਾ, ਅਸੀਂ ਆਪਣੇ ਦਾਤੇ ਨੂੰ ਕਦੀ ਦੂਰ ਨਹੀਂ ਕਰ। ਐਸੇ ਸਨ ਮੇਰੇ ਸਤਿਗੁਰੂ ਧੰਨ ਗੁਰੂ ਅਮਰਦਾਸ, ਇਹੋ ਜਿਹਾ ਸੀ ਸੁਭਾਅ ਉਹਨਾਂ, ਬੁਰਿਆਂ ਦਾ ਵੀ ਭਲਾ ਕਰਨ ਵਾਲੇ। ਅੱਜ ਐਸੇ ਸਤਿਗੁਰੂ ਜਿਹੜੇ ਬੁਰਿਆਂ ਦਾ ਭਲਾ ਕਰਨ ਵਾਲੇ ਨੇ ਨਾ, ਅੱਜ ਉਹ ਸਾਡੇ ਤੇ ਬਖਸ਼ਿਸ਼ ਕਰਦੇ ਪਏ ਨੇ। ਪਹਿਲਾ ਸਲੋਕ ਇੱਥੋਂ ਆਰੰਭ ਕੀਤਾ, ਬ੍ਰਹਮ ਬਿੰਦਾ ਤਿਸਦਾ ਬ੍ਰਹਮਤ ਰਹੇ, ਇੱਕ ਸ਼ਬਦ ਲਿਵਲਾਏ। ਇਹ ਵੀ ਇੱਕ ਬੇਣੀ ਨਾਮ ਦਾ ਪੰਡਿਤ ਮਹਾਰਾਜ ਜੀ ਦੇ ਘਰ ਦੇ ਵਿੱਚ ਆਇਆ ਸੀ, ਜਿਹੜਾ ਕਹਿੰਦਾ ਸੀ ਮੈਂ ਲੰਗਰ ਵਿੱਚ ਬੈਠ ਕੇ ਪ੍ਰਸ਼ਾਦਾ ਨਹੀਂ ਛਕਣਾ, ਇੱਥੇ ਨੀਵੀਂ ਜਾਤ ਵਾਲੇ ਬੈਠਦੇ ਨੇ, ਇੱਥੇ ਸ਼ੂਦਰ ਬੈਠਦੇ ਨੇ, ਮੈਂ ਤੇ ਬ੍ਰਾਹਮਣ, ਮੈਂ ਉੱਚੀ ਜਾਤ ਵਾਲਾ, ਮੈਂ ਇਹਨਾਂ ਵਿੱਚ ਨਹੀਂ ਬਹਿ ਸਕਦਾ। ਤੇ ਮੇਰੇ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਕਿਹਾ ਸੀ, ਕਹਿਣ ਲੱਗੇ ਵੀ ਤੂੰ ਆਪਣੇ ਆਪ ਨੂੰ ਬ੍ਰਾਹਮਣ ਤੇ ਅਖਵਾ ਰਿਹਾ, ਤੈਨੂੰ ਪਤਾ ਹੈ ਵੀ ਬ੍ਰਾਹਮਣ ਦੀ ਡੈਫੀਨੇਸ਼ਨ ਕੀ ਹੁੰਦੀ, ਪਰਿਭਾਸ਼ਾ ਕੀ ਹੁੰਦੀ? ਕਹਿਣ ਲੱਗੇ ਜੀ ਪਤਾ, ਮੱਥੇ ਤੇ ਤਿਲਕ ਲਾਇਆ, ਗਲ ਵਿੱਚ ਮਾਲਾ ਪਾਈ, ਧੋਤੀ ਬੰਨੀ, ਸਾਰੇ ਮੇਰੇ ਚਿੰਨ ਨੇ ਬ੍ਰਾਹਮਣ ਵਾਲੇ। ਤੇ ਮੇਰੇ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਕਹਿਣ ਲੱਗੇ, ਬ੍ਰਾਹਮਣ ਜੀ ਆ ਬਾਹਰਲੇ ਤਿਲਕ ਲਾਉਣ ਨਾਲ, ਬਾਹਰਲਾ ਨਿਵਾਸ ਧਾਰਨ ਕਰਨ ਦੇ ਨਾਲ ਬ੍ਰਾਹਮਣ ਨਹੀਂ ਬਣਿਆ ਜਾਣਾ। ਅਸਲ ਵਿੱਚ ਬ੍ਰਾਹਮਣ ਉਹ ਹੈ ਜਿਸ ਮਨੁੱਖ ਦੇ ਹਿਰਦੇ ਵਿੱਚ ਬ੍ਰਹਮ ਵਸ ਗਿਆ। ਬ੍ਰਹਮ ਕਹਿੰਦੇ ਨੇ ਪਰਮਾਤਮਾ, ਆਪਾਂ ਬ੍ਰਹਮ ਗਿਆਨੀ ਸ਼ਬਦ ਵਰਤਦੇ ਨਾ, ਬ੍ਰਹਮ ਗਿਆਨੀ ਦੇ ਅਰਥ ਨੇ ਜਿਹਨੂੰ ਬ੍ਰਹਮ ਦਾ ਗਿਆਨ ਹੋ ਗਿਆ, ਜਿਹਨੂੰ ਬ੍ਰਹਮ ਦੇ ਘਰ ਦੀ ਜਾਣਕਾਰੀ ਸੂਝ ਮਿਲ ਗਈ, ਉਹਨੂੰ ਬ੍ਰਹਮ ਗਿਆਨੀ ਆਖਿਆ। ਮਹਾਰਾਜ ਕਹਿਣ ਲੱਗੇ, ਕੱਲੇ ਆ ਬਾਹਰ ਦੇ ਚਿੰਨ ਧਾਰਨ ਕਰਕੇ ਪੰਡਿਤ ਜੀ ਬ੍ਰਾਹਮਣ ਨਹੀਂ ਬਣਿਆ ਜਾ ਸਕਦਾ। ਅਸਲ ਵਿੱਚ ਬ੍ਰਾਹਮਣ ਉਹ ਹੈ ਜਿਹਦੇ ਹਿਰਦੇ ਵਿੱਚ ਬ੍ਰਹਮ ਵਸ ਜਾਏ। ਗੁਰਬਾਣੀ ਦੇ ਮੈਂ ਦੋ ਕੁ ਪ੍ਰਮਾਣ ਸਾਂਝੇ ਕਰਦਿਆਂ, ਜੋ ਮਹਾਰਾਜ ਜੀ ਨੇ ਕੁਝ ਨਿਸ਼ਾਨੀਆਂ ਦੱਸੀਆਂ ਨੇ, ਭਗਤ ਸਾਹਿਬ ਦੇ ਬੋਲ ਨੇ, ਉਹ ਕਹਿੰਦੇ ਨੇ ਸੋ ਬ੍ਰਾਹਮਣ ਜੋ ਬਿੰਦੇ ਬ੍ਰਹਮ, ਬਿੰਦੇ ਬ੍ਰਹਮ ਦੇ ਅਰਥ ਨੇ ਬਿੰਦੇ ਦੇ ਅਰਥ ਨਾ ਪਹਿਚਾਨਣਾ, ਜਾਣ ਪਹਿਚਾਣ ਕਰਨੀ, ਉਹ ਬ੍ਰਾਹਮਣ ਹੈ ਜਿਹੜਾ ਬ੍ਰਹਮ ਦੀ ਪਹਿਚਾਣ ਕਰਦਾ, ਵਾਹਿਗੁਰੂ ਪਰਮਾਤਮਾ ਦੀ ਪਹਿਚਾਣ ਕਰਦਾ। ਸੋ ਬ੍ਰਾਹਮਣ ਜੋ ਬਿੰਦੇ ਬ੍ਰਹਮ, ਜਪ ਤਪ ਸੰਜਮ ਕਮਾਵੈ ਕਰਮ, ਸੀਲ ਸੰਤੋਖ ਕਾ ਰੱਖੈ ਧਰਮ, ਬੰਧਨ ਤੋੜੈ ਹੋਵੇ ਮੁਕਤ, ਸੋਈ ਬ੍ਰਾਹਮਣ ਪੂਜਣ ਯੋਗ। ਉਹ ਬ੍ਰਾਹਮਣ ਪੂਜਣ ਯੋਗ ਹੈ ਗੁਰਮੁਖੋ ਜਿਹਦੇ ਅੰਦਰ ਬ੍ਰਹਮ ਦਾ ਨਿਵਾਸ ਹੋ ਗਿਆ, ਜਿਹਦੇ ਅੰਦਰ ਪਰਮਾਤਮਾ ਵਸ ਗਿਆ। ਭਗਤ ਕਬੀਰ ਸਾਹਿਬ ਦਾ ਇੱਕ ਬਚਨ ਮੈਂ ਸਾਂਝਾ ਕਰਾਂ, ਕਿਉਂਕਿ ਬਨਾਰਸ ਵਿੱਚ ਰਹਿਣ ਵਾਲੇ ਇਹਨਾਂ ਬ੍ਰਾਹਮਣਾਂ ਦਾ ਗੜ ਸੀ ਉੱਥੇ, ਤੇ ਉਹਨੂੰ ਕਹਿੰਦੇ ਸੀ ਨੀਵੀਂ ਜਾਤ ਵਾਲਾ, ਤੂੰ ਨਾਮ ਨਹੀਂ ਜਾ ਸਕਦਾ, ਅਸੀਂ ਉੱਚੇ ਹਾਂ, ਅਸੀਂ ਮਹਾਨ, ਸਾਡੇ ਹਿਰਦੇ ਵਿੱਚ ਪਰਮਾਤਮਾ ਦਾ ਨਿਵਾਸ। ਉਸ ਵੇਲੇ ਫਿਰ ਭਗਤ ਕਬੀਰ ਸਾਹਿਬ ਨੇ ਵੀ ਉਹਨਾਂ ਨੂੰ ਜਵਾਬ ਦਿੱਤਾ, ਕਹਿਣ ਲੱਗੇ ਉਹ ਪੰਡਿਤ ਆਪਣੇ ਆਪ ਨੂੰ ਉੱਚਾ ਕਹਿਣ ਵਾਲਿਆ, ਸਾਨੂੰ ਨੀਵਾਂ ਕਹਿਣ ਵਾਲਿਆ, ਮੇਰੀਆਂ ਗੱਲਾਂ ਦਾ ਜਵਾਬ ਦੇਂਗਾ? ਕਹਿਣ ਲੱਗੇ ਦੱਸ। ਕਹਿਣ ਲੱਗੇ ਕੌਰੇ ਪੰਡਿਤ ਬ੍ਰਾਹਮਣ ਕਬ ਕੀ ਹੋਏ, ਕਦੋਂ ਤੋਂ ਤੂੰ ਬ੍ਰਾਹਮਣ ਬਣ ਗਿਆ? ਬ੍ਰਾਹਮਣ ਕਹਿ ਕੇ ਜਨਮ ਮਤ ਖੋਏ, ਆਪਣੇ ਆਪ ਨੂੰ ਬ੍ਰਾਹਮਣ ਕਹਿ ਕੇ ਉੱਚਾ ਖੋ ਕਹਿ ਕੇ ਆਪਣਾ ਜਨਮ ਬਰਬਾਦ ਨਾ ਕਰ, ਆ ਤੈਨੂੰ ਦੱਸੀਏ ਬ੍ਰਾਹਮਣ ਕੌਣ ਹੈ? ਕਹਿਣ ਲੱਗੇ ਜੋ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ। ਹੁਣ ਵੇਖੋ ਕਿਹੋ ਜਿਹੀ ਐਗਜ਼ੈਂਪਲ ਦਿੱਤੀ, ਕਿਹੋ ਜਿਹੀ ਉਦਾਹਰਨ ਦਿੱਤੀ। ਕਹਿਣ ਲੱਗੇ ਵੀ ਤੈਨੂੰ ਵੀ ਪਰਮਾਤਮਾ ਨੇ ਪੰਜਾਂ ਤੱਤਾਂ ਦਾ ਬਣਾਇਆ, ਸਾਨੂੰ ਵੀ ਪਰਮਾਤਮਾ ਨੇ ਪੰਜਾਂ ਤੱਤਾਂ ਦਾ ਬਣਾਇਆ। ਜਿਸ ਤਰ੍ਹਾਂ ਸੰਸਾਰ ਵਿੱਚ ਤੂੰ ਆਇਆ, ਉਸੇ ਤਰ੍ਹਾਂ ਸੰਸਾਰ ਵਿੱਚ ਅਸੀਂ ਆਏ ਹਾਂ। ਤੇਰੇ ਜੇ ਆਪਾਂ ਕਿਤੇ ਇੰਜ ਕਹੀਏ ਵੀ ਨਾੜਾਂ ਦੇ ਵਿੱਚ ਦੁੱਧ ਹੈ, ਮੇਰੇ ਖੂਨ ਹੈ, ਲਹੂ ਹੈ, ਫੇਰ ਤਾਂ ਤੂੰ ਕਹਿ ਸਕਦਾ ਮੈਂ ਉੱਚਾ ਤੇ ਮੈਂ ਨੀਵਾਂ, ਮੇਰੇ ਲਹੂ ਨਾਲ ਭਰੀਆਂ ਨਾੜਾਂ ਨੇ, ਤੇਰੀਆਂ ਨਾੜਾਂ ਵਿੱਚ ਦੁੱਧ ਹੈ। ਕਹਿਣ ਲੱਗੇ ਆਪਣੀਆਂ ਨਾੜਾਂ ਨੂੰ ਵੇਖ, ਇਹਨਾਂ ਵਿੱਚ ਵੀ ਲਹੂ ਹੈ, ਮੇਰੀਆਂ ਵਿੱਚ ਵੀ ਲਹੂ ਹੈ। ਜੇ ਪਰਮਾਤਮਾ ਨੇ ਬਣਾਉਣ ਲੱਗਿਆ ਕੋਈ ਵਿਤਕਰਾ ਨਹੀਂ ਕੀਤਾ, ਉਹ ਆਪਣੇ ਆਪ ਨੂੰ ਉੱਚਾ ਕਹਿਣ ਵਾਲਿਆ, ਫਿਰ ਤੂੰ ਕਿਵੇਂ ਉੱਚਾ ਹੋ ਗਿਆ ਤੇ ਮੈਂ ਕਿਵੇਂ ਨੀਵਾਂ ਹੋ ਗਿਆ? ਕੌਰੇ ਪੰਡਿਤ ਬ੍ਰਾਹਮਣ ਕਬ ਕੇ ਹੋਏ, ਬ੍ਰਾਹਮਣ ਕਹਿ ਕੇ ਜਨਮ ਮਤ ਖੋਏ, ਜੋ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ, ਤੋ ਆਨ ਬਾਟ ਕਾਹੇ ਨਹੀਂ ਆਇਆ, ਤੁਮ ਕਤ ਬ੍ਰਾਹਮਣ ਹਮ ਕਤ ਸੂਦ, ਹਮ ਕਤ ਲੋਹੂ ਤੁਮ ਕਤ ਦੂਦ, ਕਹੋ ਕਬੀਰ ਜੋ ਬ੍ਰਹਮ ਵਿਚਾਰੇ। ਆ ਹੈ ਤਤ ਸਾ, ਜਿਨੇ ਬ੍ਰਹਮ ਦੀ ਪਹਿਚਾਣ ਕਰ ਲਈ, ਕਹੋ ਕਬੀਰ ਜੋ ਬ੍ਰਹਮ ਵਿਚਾਰੇ, ਸੋ ਬ੍ਰਾਹਮਣ ਕਹੀਅਤ ਹੈ ਹਮਾਰੇ। ਵੇਖੋ ਗੁਰਮੁਖੋ, ਜਿਹੜਾ ਪਖੰਡੀ ਬੰਦਾ ਹੈ ਨਾ, ਉਹ ਬਹੁਤ ਵੱਡਾ ਕੌਮ ਦਾ, ਆਪਣੀ ਉਮਰ ਦਾ ਨੁਕਸਾਨ ਕਰ ਜਾਂਦਾ। ਹੁਣ ਵੇਖੋ ਇਹ ਇੱਕ ਬੰਦਾ, ਉਹਨੂੰ
ਕਿ ਆਪਣੇ ਆਪ ਨੂੰ ਕਾਲਾ ਕੋਟ ਪਾ ਕੇ ਤੇ ਅਦਾਲਤ ਚ ਖਲੋ ਜੇ, ਆਪਣੇ ਵਰਗਾ ਮੈਂ ਵਕੀਲ ਹੈ, ਕਿੰਨਾ ਕੁ ਨੁਕਸਾਨ ਕਰਦੇ। ਇੱਕ ਬੰਦੇ ਨੇ ਡਾਕਟਰੀ ਕੀਤੀ ਨਹੀਂ ਤਾਂ ਚਿੱਟਾ ਕੋਟ ਪਾ ਕੇ ਹਾਸਪਿਟਲ ਚ ਚਲਾ ਜਾਏ, ਕਹਿਣ ਲੱਗੇ ਵੀ ਮੈਂ ਬੰਦਿਆਂ ਦਾ ਆਪਰੇਸ਼ਨ ਕਰਾਂਗਾ, ਮੈਂ ਡਾਕਟਰ ਹਾਂ, ਕਿਉਂਕਿ ਮੈਂ ਲਿਬਾਸ ਧਾਰਨ ਕੀਤਾ। ਉਸੇ ਵੇਲੇ ਕਹਿਣਗੇ ਇਸ ਬੰਦੇ ਨੂੰ ਫੜ ਕੇ ਜੇਲ੍ਹ ਵਿੱਚ ਸੁੱਟੋ, ਕਈਆਂ ਨੂੰ ਮਾਰੇਗਾ, ਕਿਉਂਕਿ ਪਖੰਡ ਕਰ ਰਿਹਾ ਨਾ, ਅੰਦਰ ਉਹ ਕੁਆਲਿਟੀ ਨਹੀਂ। ਹੁਣ ਇਹ ਇੱਕ ਵਕੀਲ ਬਣਨ ਵਾਸਤੇ ਘੱਟੋ ਘੱਟ 10 ਸਾਲ ਪੜ੍ਹਾਈ ਚਾਹੀਦੀ, ਡਾਕਟਰ ਬਣਨ ਵਾਸਤੇ ਇੰਨੀ ਲਿਆਕਤ ਚਾਹੀਦੀ, ਫਿਰ ਕਿਤੇ ਕਿਸੇ ਦਾ ਇਲਾਜ ਕਰ ਲਏਗਾ ਨਾ, ਕੱਲਾ ਲਿਬਾਸ ਪਾਉਣ ਨਾਲ ਨਹੀਂ। ਉਹ ਤੇ ਮਹਾਰਾਜ ਜੀ ਕਹਿਣ ਲੱਗੇ ਇਹਨਾਂ ਪਖੰਡੀਆਂ ਤੋਂ ਬਚੋ, ਜਿਹੜੇ ਆਪਣੇ ਆਪ ਨੂੰ ਕਹਿੰਦੇ ਨੇ ਵੀ ਅਸੀਂ ਸੰਤ ਹੈ, ਅਸੀਂ ਬ੍ਰਾਹਮਣ ਹੈ, ਅਸਲ ਵਿੱਚ ਇਹ ਦੁਨੀਆਂ ਦਾ ਨੁਕਸਾਨ ਕਰਨ ਵਾਲੇ ਜੇ, ਇਹ ਲੋਕਾਂ ਨੂੰ ਮੌਤ ਦੇ ਘਾਟ ਉਤਾਰਨ, ਕਿਉਂਕਿ ਪਖੰਡੀ ਬੰਦਾ ਨੁਕਸਾਨ ਕਰੇਗਾ। ਹੁਣ ਇੱਕ ਬੰਦਾ ਚੌਂਕ ਦੇ ਵਿੱਚ ਖਲੋਤਾ ਹੈ, ਪੁਲਿਸਮੈਨ ਹੈ, ਉਹਨੇ ਡਿਗਰੀ ਕੀਤੀ ਹੈ, ਉਹਨੇ ਪੜ੍ਹਾਈ ਕੀਤੀ ਹੈ, ਅੱਜ ਪਰਮਾਤਮਾ ਨੇ ਉਹਨੂੰ ਨੌਕਰੀ ਦੀ ਬਖਸ਼ਿਸ਼ ਕੀਤੀ ਹੈ, ਗੌਰਮੈਂਟ ਨੇ ਉਹਨੂੰ ਪਾਵਰ ਦਿੱਤੀ, ਅਸਲੀ ਹੈ। ਤੇ ਜੇ ਇੱਕ ਨਗਲੀ ਜਿਹਦੇ ਕੋਲ ਪੜ੍ਹਾਈ ਨਹੀਂ, ਡਿਪਲੋਮਾ ਨਹੀਂ, ਐਵੇਂ ਕਿਤੇ ਪੁਲਿਸ ਦੀ ਵਰਦੀ ਪਾ ਕੇ ਖਲੋ ਜੇ, ਤੋ ਨੁਕਸਾਨ ਹੀ ਕਰੇਗਾ ਨਾ, ਲੋਕਾਂ ਨੂੰ ਪਤਾ ਹੀ ਕੋਈ ਨੀ। ਇਸੇ ਤਰ੍ਹਾਂ ਜੇ ਧਰਮ ਦੀ ਦੁਨੀਆਂ ਵਿੱਚ ਜਿਹਦੇ ਕੋਲ ਅੰਦਰ ਲਿਆਕਤ ਨੇ, ਬਾਲ ਲਬਾਸ ਹੈ, ਕੇਵਲ ਪਖੰਡ ਕਰਦੇ ਪਏ ਨੇ, ਉਹ ਵੀ ਲੋਕਾਂ ਦਾ ਨੁਕਸਾਨ ਕਰ। ਇਸੇ ਕਰਕੇ ਕਬੀਰ ਸਾਹਿਬ ਨੇ ਬਚਨ ਕਿਹਾ ਸੀ, ਮਾਈ ਮੁੰਡੂ ਤੇ ਗੁਰੂ ਕੀ ਜਾਤੇ ਭਰਮ ਨਾ ਜਾਏ, ਆਪ ਡੁੱਬੇ ਚੋ ਬੇਦ ਮੈਂ ਚੇਲੇ ਦੀਏ ਬਹਾਏ। ਮੈਂ ਇੱਕ ਬਾਣੀ ਪੜ੍ਹ ਕੇ ਹੈਰਾਨ ਰਹਿ ਜਾਂਦਾ, ਵੇਖੋ ਮਹਾਰਾਜ ਜੀ ਨੇ ਸਾਰਿਆਂ ਦੀ ਐਗਜ਼ਾਮਪਲਾਂ ਦਿੱਤੀਆਂ। ਸੁਖਮਣੀ ਸਾਹਿਬ ਦਾ ਪਾਠ ਕਰਦੇ ਆ ਨਾ, ਉਹਦੇ ਵਿੱਚ ਪੰਡਿਤ ਨੂੰ ਸੰਬੋਧਨ ਕਰਕੇ ਬਚਨ ਕਿਹਾ, ਸੋ ਪੰਡਿਤ ਜੋ ਮਨ ਪ੍ਰਬੁੱਧ ਹੈ, ਇਕੱਲੀਆਂ ਬਾਹਰਲੀਆਂ ਨਿਸ਼ਾਨੀਆਂ ਨਾਲ ਥੋੜਾ ਪੰਡਿਤ ਬਣਿਆ ਜਾ, ਸੋ ਪੰਡਿਤ ਜੋ ਮਨ ਪ੍ਰਬੁੱਧ ਹੈ, ਰਾਮ ਨਾਮ ਆਤਮ ਮੈਂ ਸੋਧੈ, ਰਾਮ ਨਾਮ ਸਾਰ ਰਸ ਪੀਵੇ, ਉਸ ਪੰਡਿਤ ਕੇ ਉਪਦੇਸ਼ ਜਗਜੀਵੇ। ਜਿਹੜਾ ਅਸਲੀ ਪੰਡਿਤ ਹੈ ਨਾ, ਪੰਡਿਤ ਦੇ ਅਰਥ ਹੁੰਦੇ ਨੇ ਗਿਆਨਵਾਨ, ਸੂਝਵਾਨ, ਜਿਹੜਾ ਰੱਬ ਨੇ ਨਾਲ ਜਾਣ ਪਹਿਚਾਣ ਬਣਾਇਆ ਸੀ, ਅਸਲੀ ਹੈ ਤੇ ਉਹਦੀ ਰਸਨਾ ਤੋਂ ਕਹੇ ਹੋਏ ਬੋਲ ਲੋਕਾਂ ਦਾ ਭਲਾ ਕਰਨ, ਜੇ ਪਖੰਡੀ ਹੈ ਨਾ ਤੇ ਲੋਕਾਂ ਦਾ ਨੁਕਸਾਨ ਕਰ। ਮਹਾਰਾਜ ਜੀ ਨੇ ਹਰੇਕ ਦੀ ਨਿਸ਼ਾਨੀ ਇਕੱਲੀ ਨਹੀਂ ਬ੍ਰਾਹਮਣ ਨੂੰ ਕਹਿ ਦਿੱਤਾ। ਹੁਣ ਵੇਖੋ ਜੀ, ਇੱਕ ਆਪਣੇ ਆਪ ਨੂੰ ਸੰਤ ਕਹਿ ਰਿਹਾ, ਸੰਤ ਕਹਿ ਰਿਹਾ, ਤੇ ਸੰਤ ਦੀ ਮਹਾਰਾਜ ਨੇ ਨੀ ਕਿਹਾ ਵੀ ਚਲੋ ਵੱਡਾ ਚੋਲਾ ਪਾ ਲਿਆ ਤੇ ਸੰਤ ਬਣ ਗਿਆ। ਸੰਤ ਦੀ ਵੀ ਨਿਸ਼ਾਨੀ ਦੱਸੀ, ਕੌਣ ਹੈ ਸੰਤ? ਮਹਾਰਾਜ ਜੀ ਕਹਿੰਦੇ ਨੇ ਜਿੰਨਾ ਸਾਸ ਗਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ, ਧਨ ਸੇਈ ਨਾਨਕ ਪੂਰਨ ਸੋਈ ਸੰਤ। ਜਿਨ੍ਹਾਂ ਨੂੰ ਸਵਾਸ ਲੈਂਦੇ, ਜਿਨ੍ਹਾਂ ਨੂੰ ਕੁਝ ਖਾਂਦਿਆਂ ਵਾਹਿਗੁਰੂ ਚੇਤੇ ਹੈ, ਪਰਮਾਤਮਾ ਚੇਤੇ, ਸਵਾਸ ਵਾਸ ਕੋਈ ਯਾਦ ਕਰੇ, ਉਹ ਸੰਤ ਹੈ। ਤੇ ਐਸੇ ਸੰਤ ਦੇ ਚਰਨਾਂ ਵਿੱਚ ਮਹਾਰਾਜ ਜੀ ਕਹਿੰਦੇ ਨੇ ਮੱਥਾ ਵੀ ਟੇਕ ਦੇਣਾ ਚਾਹੀਦਾ। ਕਬੀਰ, ਸੰਤ ਕੀ ਗੈਰ ਨਾ ਛੋਟੀਏ, ਮਾਰਗ ਲਗਾ ਜਾਊਂ ਇੱਕ ਤੁਸੀਂ ਪੁਨੀਤ ਹੋਏ, ਭੇਟ ਜਪੀਏ ਨਾ, ਹਮ ਸੰਤਨ ਕੀ ਰੇਣ ਪਿਆਰੇ, ਹਮ ਸੰਤਨ ਕੀ ਸ਼ਰਨਾ, ਸੰਤ ਹਮਾਰੀ ਓੜ ਸਤਾਣੀ, ਸੰਤ ਹਮਾਰਾ ਗਹਿਣਾ, ਹਮ ਸੰਤਨ ਸਿਉ ਬਣੇ ਆਈ, ਪੂਰਬ ਲਿਖਿਆ ਪਾਈ ਇਹ ਮਨ ਤੇਰਾ ਪਾਈ। ਇਹ ਉਹਨਾਂ ਗੁਰਮੁਖਾਂ ਦੀ ਜਿਹੜੇ ਵਾਕੇ ਅੰਦਰ ਜਿਨ੍ਹਾਂ ਦੇ ਗੁਣ ਨੇ। ਜੇ ਤੁਸੀਂ ਬਾਣੀ ਪੜ੍ਹੋ ਨਾ, ਵੇਖੋ ਜੇ ਅੱਜ ਬ੍ਰਾਹਮਣ ਦੀ ਗੱਲ ਆਈ ਹੈ ਨਾ, ਤੇ ਕੱਲਾ ਮਹਾਰਾਜ ਨੇ ਬ੍ਰਾਹਮਣ ਨੂੰ ਨਹੀਂ ਜੇ ਕਿਹਾ, ਸਿੱਖਾ ਤੈਨੂੰ ਵੀ ਇਸ਼ਾਰਾ ਕਰਕੇ ਦੱਸਿਆ ਵੀ ਕਿਤੇ ਤੇਰਾ ਵੀ ਕੱਲਾ ਲਿਬਾਸ ਤੇ ਨਹੀਂ ਰਹੇਗਾ, ਤੇਰਾ ਵੀ ਬ੍ਰਾਹਮਣਾਂ ਵਾਲੇ ਕਿਤੇ ਹਾਲ ਤੇ ਨਹੀਂ, ਬਾਹਰੋਂ ਤੋਂ ਸਿੱਖ ਨਜ਼ਰ ਆ ਰਹੇ ਆ ਪਰ ਅੰਦਰ ਸਿੱਖੀ ਵਾਲੇ ਗੁਣ ਨੇ। ਮਹਾਰਾਜ ਨੇ ਤੇ ਗੁਰੂ ਦੀ ਗੱਲ ਵੀ ਕੀਤੀ, ਕਹਿਣ ਲੱਗੇ ਗੁਰੂ ਵੀ ਬਹੁਤ ਨੇ ਸੰਸਾਰ ਵਿੱਚ ਪਰ ਅਸਲੀ ਗੁਰੂ ਕੌਣ ਹੈ? ਆਓ ਤੁਹਾਨੂੰ ਉਹਦੀਆਂ ਵੀ ਨਿਸ਼ਾਨੀਆਂ ਦੱਸ ਦੇਣ। ਸੁਖਮਣੀ ਸਾਹਿਬ ਦਾ ਸਲੋਕ ਪੜ੍ਹ ਦੇਣ। ਮਹਾਰਾਜ ਕਹਿੰਦੇ ਸਤ ਪੁਰਖ ਜਿਨ ਜਾਣਿਆ, ਸਤਿਗੁਰ ਤਿਸ ਕਾ ਨਾਮ। ਜਿਨੇ ਸਤਿਪੁਰਖ ਨੂੰ ਜਾਣ ਲਿਆ, ਸਤਿਪੁਰਖ ਕੌਣ ਹੈ? ਪਰਮਾਤਮਾ। ਸਤਿਪੁਰਖ ਜਿਨ ਜਾਣਿਆ, ਸਤਿਗੁਰ ਤਿਸ ਕਾ ਨਾਮ, ਤਿਸ ਕੇ ਸੰਗ ਸਿੱਖ ਉਤਰੇ, ਨਾਨਕ ਹਰ ਗੁਣ ਗਾ। ਜਿਸ ਮਿਲਿਆ ਮਨ ਹੋਏ ਆਨੰਦ, ਸੋ ਸਤਿਗੁਰ ਕਹੀਏ, ਮਨ ਕੀ ਦੁਬਦਾ ਬਿਨਸ ਜਾਏ ਹਰ ਪਰਮ ਪਦ ਲਈ। ਜੇ ਬ੍ਰਾਹਮਣ ਦੀ ਗੱਲ ਕੀਤੀ ਨਾ, ਤੇ ਸਿੱਖਾ ਤੇਰੇ ਵਾਸਤੇ ਵੀ ਉਪਦੇਸ਼, ਅੱਜ ਪੌੜੀ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੀ ਹੁਕਮਨਾਮ। ਤੇ ਜਦੋਂ ਸਿੱਖ ਦੀ ਗੱਲ ਆਈ, ਕਹਿਣ ਲੱਗੇ ਵੇਖੀ ਸਿੱਖਾ, ਕਿਤੇ ਤੇਰਾ ਵੀ ਬ੍ਰਾਹਮਣ ਵਾਲਾ ਲਿਬਾਸ ਇਹਨਾਂ ਕੱਲਾ ਰਹਿ ਜਾਏ, ਕਿਤੇ ਤੇਰਾ ਵੀ ਪਖੰਡੀਆਂ ਵਾਲਾ ਲਿਬਾਸ ਇਹਨਾਂ ਰਹਿ ਜੇ। ਜੇ ਆਪਣੇ ਆਪ ਨੂੰ ਸਿੱਖ ਕਵਾਉਣਾ ਹੈ ਤੇ ਸਿੱਖ ਦੀ ਆਹ ਪਰਿਭਾਸ਼ਾ ਹੈ, ਆਹ ਗੁਣ ਹੋਣੇ ਚਾਹੀਦੇ ਨੇ। ਕਿਹੜੇ ਗੁਣ? ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲਕੇ ਉੱਠ ਹਰ ਨਾਮ ਧਿਆਵੇ,
ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰਣਾਵੇ, ਉਪਦੇਸ਼ ਗੁਰੂ ਹਰ ਹਰ ਜਪ ਜਾਪੈ, ਸਭ ਕਿਲਵਿਖ ਪਾਪ ਦੋਖ ਲੈ ਜਾਵੇ, ਫਿਰ ਚੜੇ ਦਿਵਸ ਗੁਰਬਾਣੀ ਗਾਵੇ, ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੇ, ਜੋ ਸਾਸ ਗਿਰਾਸ ਧਿਆਏ ਮੇਰਾ ਹਰ ਹਰ, ਸੋ ਗੁਰ ਸਿੱਖ ਗੁਰੂ ਮਨ ਭਾਵੇ, ਜਿਸ ਨੂੰ ਦਇਆਲ ਹੋਵੇ ਮੇਰਾ ਸਵਾਮੀ, ਤਿਸ ਗੁਰ ਸਿੱਖ ਗੁਰੂ ਉਪਦੇਸ਼ ਸੁਣਾਵੇ। ਜੇ ਇਹੋ ਜਿਹਾ ਸਿੱਖ ਮਿਲ ਜੇ ਨਾ ਤੇ ਤੁਹਾਨੂੰ ਗੁਰੂ ਰਾਮਦਾਸ ਮਹਾਰਾਜ ਜੀ ਪਤਾ ਕੀ ਕਹਿੰਦੇ ਨੇ, ਕਹਿਣ ਲੱਗੇ ਉਹਦੇ ਚਰਨਾਂ ਦੀ ਧੂੜ ਮਸਤਕ ਨੂੰ ਲਾਇਆ ਗਾ। ਜਨ ਨਾਨਕ ਧੂੜ ਮੰਗੇ ਤਿਸ ਗੁਰ ਸਿੱਖ ਕੀ, ਜੋ ਆਪ ਜਪੇ ਅਵਰ ਨਾਮ ਜਪਾਵੇ। ਇਹ ਸਿੱਖ ਦੀ ਨਿਸ਼ਾਨੀ, ਸਿੱਖਾ ਆ ਹੈ ਅਸਲੀ ਸਿੱਖ, ਗੁਰੂ ਦੇ ਘਰ ਦੇ ਵਿੱਚ ਪ੍ਰਵਾਨ, ਜਿਹਦਾ ਬਾਹਰਲਾ ਲਿਬਾਸ ਵੀ ਹੈ, ਅੰਦਰ ਰੋਂ ਰੋਂ ਵਿੱਚ ਨਾਮ ਵਸੇ, ਅੰਦਰ ਰੋਂ ਰੋਂ ਵਿੱਚ ਗੁਰਬਾਣੀ ਹੈ, ਉਹ ਹੈ ਗੁਰੂ ਦਾ ਸਿੱਖ। ਅੱਜ ਮਹਾਰਾਜ ਜੀ ਨੇ ਉਹ ਬਚਨ ਕਹਿਣੇ, ਪਹਿਲਾ ਸਲੋਕ, ਬ੍ਰਹਮ ਬਿੰਦਾ ਤਿਸਦਾ ਬ੍ਰਹਮਤ ਰਹਿ ਇੱਕ ਸ਼ਬਦ ਲਿਵਲਾਏ। ਜਿਹੜਾ ਇੱਕ ਸ਼ਬਦ ਵਿੱਚ ਜੁੜ ਗਿਆ, ਇੱਕ ਸ਼ਬਦ ਤੋਂ ਭਾਵ ਪਰਮਾਤਮਾ ਦੇ ਨਾਮ ਵਿੱਚ ਜੁੜ ਗਿਆ, ਉਹਨੂੰ ਅਸੀਂ ਬ੍ਰਹਮਣ ਕਹਿ ਸਕਦੇ। ਜੇ ਬਾਹਰਲੀਆਂ ਨਿਸ਼ਾਨੀਆਂ ਨੇ, ਅਸਲ ਵਿੱਚ ਉਹ ਬ੍ਰਹਮ ਨਹੀਂ। ਨਵ ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰੇ ਹੈ, ਜੋ ਹਰ ਹਿਰਦੈ ਸਦਾ ਵਸਾਏ। ਗੁਰਮੁਖੋ, ਜਿਹੜਾ ਅਸਲੀ ਸਿੱਖ ਹੈ, ਅਸਲੀ ਬ੍ਰਾਹਮਣ ਹੈ, ਜਿਹੜਾ ਸ਼ਬਦ ਵਿੱਚ ਜੁੜ ਗਿਆ, ਲਿਵ ਜੁੜ ਗਈ ਪਰਮਾਤਮਾ ਦੇ ਨਾਮ ਦੇ ਵਿੱਚ, ਫਿਰ ਪ੍ਰਾਪਤੀ ਪਤਾ ਕੀ ਹੁੰਦੀ? ਨਵ ਨਿਧੀ 18 ਸਿੱਧੀ। ਆ ਦੁਨੀਆਂ ਦੇ ਸਾਰੇ ਖਜ਼ਾਨੇ, ਰਿਧੀਆਂ ਸਿੱਧੀਆਂ ਜਿਹਨੂੰ ਆਪਾਂ ਕਰਾਮਾਤਾਂ ਕਹਿ ਦਿੰਦੇ, ਇਹ ਸਾਰੀਆਂ ਉਸ ਮਨੁੱਖ ਦੇ ਚਰਨਾਂ ਵਿੱਚ ਖਲੋਤੀਆਂ ਰਹਿੰਦੀਆਂ। ਵੀ ਆਪਣੀ ਰਸਨਾ ਤੋਂ ਇੱਕ ਵਾਰੀ ਇਸ਼ਾਰਾ ਕਰਦੇ, ਅਸੀਂ ਉਸੇ ਵੇਲੇ ਜੋ ਇਹ ਕਹੇਗਾ ਅਸੀਂ ਕਰਦੇ ਹਾਂ। ਜੇ ਇਹਨਾਂ ਨੂੰ ਪੜ੍ਹਨਾ ਹੋਵੇ ਨਾ, ਨਵ ਨਿਧੀ 18 ਸਿੱਧੀ ਕਿਹੜੀਆਂ ਹਨ, ਕਰਾਮਾਤਾਂ ਕੀ ਨੇ, ਬੰਦਾ ਕੀ ਕੁਝ ਕਰ ਸਕਦਾ ਹੈ ਜਦੋਂ ਪਰਮਾਤਮਾ ਦੇ ਨਾਮ ਵਿੱਚ ਜੁੜਦਾ, ਜਦੋਂ ਸ਼ਬਦ ਵਿੱਚ ਜੁੜਦਾ, ਇਹ ਬਖਸ਼ਿਸ਼ਾਂ ਬੜੀਆਂ ਵੱਡੀਆਂ। ਜੇ ਗੁਰਮੁਖੋ, ਕੀ ਕੁਝ ਬੰਦਾ ਕਰ ਸਕਦਾ? ਕਿਤੇ ਪੁੱਛੋ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਗੁਰਸਿੱਖਾਂ, ਜਦੋਂ ਮਹਾਰਾਜ ਨੂੰ ਪਿੰਜਰੇ ਵਿੱਚ ਕੈਦ ਕੀਤਾ ਸੀ ਨਾ, ਤੇ ਸਤਿਗੁਰੂ ਦੇ ਸਾਹਮਣੇ ਗੁਰੂ ਦਾ ਸਿੱਖ ਸੀ ਭਾਈ ਮਤੀ ਦਾਸ, ਜਿਹੜਾ ਇੱਕ ਸ਼ਬਦ ਵਿੱਚ ਜੁੜ ਗਿਆ, ਇੱਕ ਨਾਮ ਵਿੱਚ ਜੁੜ ਗਿਆ, ਨਵ ਨਿਧੀ 18 ਸਿੱਧੀ ਉਹਦੇ ਪਿੱਛੇ ਲੱਗੀਆਂ ਫਿਰਦੀਆਂ। ਭਾਈ ਮਤੀ ਦਾਸ ਜੀ ਮਹਾਰਾਜ ਜੀ ਨੂੰ ਕਹਿਣ ਲੱਗਾ, ਮਹਾਰਾਜ ਆ ਪਿੰਜਰੇ ਵਿੱਚ ਤੁਹਾਨੂੰ ਵੇਖ ਕੇ ਮੇਰੇ ਕੋਲ ਰਿਹਾ ਨਹੀਂ ਜਾ ਰਿਹਾ, ਕਿਤੇ ਜੇ ਤੁਸੀਂ ਇਹਨਾਂ ਲੋਕਾਂ ਨੂੰ ਸਬਕ ਨਹੀਂ ਸਿਖਾਉਣਾ, ਮੈਨੂੰ ਇਸ਼ਾਰਾ ਹੀ ਕਰ ਦਿਓ, ਬੋਲੋ ਕੁਝ ਨਾ, ਇਸ਼ਾਰਾ ਕਰ ਦਿਓ, ਮਤੀ ਦਾਸ ਤੂੰ ਸਾਡਾ ਸਿੱਖ ਏ, ਵੇਖ ਸਾਨੂੰ ਆ ਕਸ਼ਟ ਦਿੰਦੇ ਪਏ ਨੇ। ਤੇ ਕਹਿਣ ਲੱਗੇ, ਵੇਖੋ ਮੈਂ ਕੀ ਕਰ ਦਿਆਂਗਾ। ਮਹਾਰਾਜ ਜੀ ਕਹਿਣ ਲੱਗੇ, ਵੀ ਕੀ ਕਰ ਦਿਆਂਗਾ? ਕਹਿਣ ਲੱਗੇ, ਇਸ਼ਾਰਾ ਕਰਕੇ ਵੇਖੋ, ਦਿੱਲੀ ਨੂੰ ਤੇ ਲਾਹੌਰ ਨੂੰ ਮੈਂ ਤਬਾਹ ਕਰਕੇ ਰੱਖ ਦਿਆਂਗਾ, ਜਿਹੜੇ ਅੱਜ ਤੁਹਾਨੂੰ ਕਸ਼ਟ ਦਿੰਦੇ ਪਏ। ਤੇ ਮਹਾਰਾਜ ਜੀ ਕਹਿਣ ਲੱਗੇ, ਵੀ ਇੰਨੀਆਂ ਤਾਕਤਾਂ ਹੈ ਤੇਰੇ ਕੋਲ? ਕਹਿਣ ਲੱਗਾ, ਜੀ ਬਿਲਕੁਲ, ਵੇਖਣੇ ਚ ਵਿਖਾਸ ਹੈ। ਪੁੱਛਿਆ, ਜੀ ਕਿਹਦੇ ਕੋਲੋਂ ਤਾਕਤਾਂ ਮਿਲੀਆਂ? ਕਹਿਣ ਲੱਗਾ, ਮਹਾਰਾਜ ਜੀ ਤੁਹਾਡੀ ਸੇਵਾ ਕਰਕੇ। ਤੇ ਮਹਾਰਾਜ ਜੀ ਕਹਿਣ ਲੱਗੇ, ਮਤੀ ਦਾ ਸਾਹਿਬ, ਜੇ ਸਾਡੀ ਸੇਵਾ ਕਰਕੇ ਤੇਰੇ ਕੋਲ ਇੰਨੀ ਤਾਕਤ ਆ ਗਈ, ਤੂੰ ਦਿੱਲੀ ਨੂੰ ਤਬਾਹ ਕਰ ਸਕਦਾ, ਕਿ ਮੇਰੇ ਕੋਲੋਂ ਤਾਕਤ ਨੇ? ਕਿੰਨੀਆਂ ਕੁ ਤਾਕਤਾਂ ਹੋਣਗੀਆਂ? ਕਹਿਣ ਲੱਗੇ, ਨਹੀਂ, ਅਸੀਂ ਰੱਬ ਦੀ ਰਜ਼ਾ ਵਿੱਚ ਰਹਿਣਾ। ਜਦੋਂ ਇਹ ਬੋਲ ਮੁਗਲਾਂ ਦੇ ਕੰਨੀ ਪੈ ਨਾ, ਵੀ ਮਤੀ ਦਾਸ ਕਹਿ ਰਿਹਾ ਮੈਂ ਦਿੱਲੀ ਨੂੰ ਤਬਾਹ ਕਰ ਦਿਆਂ, ਉਹਨਾਂ ਉਸੇ ਵੇਲੇ ਔਰੰਗਜ਼ੇਬ ਨੂੰ ਕਿਹਾ, ਵੀ ਆਹ ਸਿੱਖ ਕਹਿੰਦਾ ਦਿੱਲੀ ਨੂੰ ਤਬਾਹ ਕਰਾਂਗੇ, ਵੇਖੋ ਕਿੰਨੀਆਂ ਕਰਾਮਾਤਾਂ ਨੇ। ਉਸ ਵੇਲੇ ਮਤੀ ਦਾਸ ਨੂੰ ਸਭ ਤੋਂ ਪਹਿਲਾਂ ਕੱਢਿਆ, ਕਹਿਣ ਲੱਗੇ, ਵਿਖਾ ਕਿਹੜੀਆਂ ਕਰਾਮਾਤਾਂ ਨੇ? ਕਹਿਣ ਲੱਗੇ, ਗੁਰੂ ਦੀ ਇਜਾਜ਼ਤ ਨਹੀਂ, ਗੁਰੂ ਇਜਾਜ਼ਤ ਦੇ ਦੇ ਮੈਂ ਤੁਹਾਨੂੰ ਦੱਸ ਦਿਆਂਗਾ। ਕਹਿਣ ਲੱਗੇ, ਫਿਰ ਤੈਨੂੰ ਆਰੇ ਨਾਲ ਚੀਰ ਦਿੱਤਾ ਜਾਏਗਾ ਜੇ ਨਹੀਂ ਵਿਖਾਉਣੀ। ਕਹਿਣ ਲੱਗਾ, ਪ੍ਰਵਾਨ ਏ, ਪਰ ਗੁਰੂ ਦਾ ਹੁਕਮ ਮੰਨਣ ਤੋਂ ਬਿਨਾਂ ਕੁਝ ਨਹੀਂ ਕਰਾਂ। ਮੇਰੇ ਕਹਿਣ ਦਾ ਭਾਵ, ਇੰਨੀਆਂ ਤਾਕਤਾਂ ਉਸ ਗੁਰਮੁਖ ਪਿਆਰਿਆਂ ਦੇ ਚਰਨਾਂ ਵਿੱਚ, ਜੇ ਕਿੰਨਾ ਦੇ ਕੋਲ, ਜਿਹੜੇ ਇੱਕ ਬ੍ਰਹਮ ਦੇ ਵਿੱਚ ਜੁੜ ਜਾਂਦੇ, ਜਿਨ੍ਹਾਂ ਦੇ ਹਿਰਦੇ ਵਿੱਚ ਗੁਰੂ ਦਾ ਸ਼ਬਦ ਨਾਮ ਦੀਆਂ ਬਰਕਤਾਂ ਟਿਕ ਜਾਂਦੀਆਂ ਨੇ। ਨਵ ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰ ਹੈ, ਜੋ ਹਰ ਹਿਰਦੈ ਸਦਾ ਵਸਾਏ। ਜਿਨ੍ਹਾਂ ਦੇ ਹਿਰਦੇ ਵਿੱਚ ਵਾਹਿਗੁਰੂ ਦਾ ਨਾਮ ਵਸ ਗਿਆ, ਸਭ ਤਾਕਤਾਂ ਦੇ ਮਾਲਕ ਬਣ ਜਾਂਦੇ ਨੇ। ਬਿਨ ਸਤਿਗੁਰ ਨਾ ਉਹਨਾਂ ਪਈਏ ਬੁੱਝੋ ਕਰ ਵਿਚਾਰ। ਪੁੱਛਿਆ, ਵੀ ਇਹ ਸਾਰੀਆਂ ਕਰਾਮਾਤਾਂ ਕਿਵੇਂ ਆਉਂਦੀਆਂ ਨੇ? ਮਹਾਰਾਜ ਜੀ ਕਹਿਣ ਲੱਗੇ, ਵੀ ਨਾਮ ਜਪਿਆ ਕਰੋ, ਬੰਦਗੀ ਕਰਿਆ ਕਰੋ। ਤੇ ਪੁੱਛਿਆ, ਵੀ ਨਾਮ ਕਿੱਥੋਂ ਮਿਲੇਗਾ? ਮਹਾਰਾਜ ਕਹਿਣ ਲੱਗੇ, ਬਿਨ ਸਤਿਗੁਰ ਨਾ ਉਹਨਾਂ ਪਈਏ, ਗੁਰੂ ਵਾਲਾ ਬਣਨਾ ਪਏਗਾ, ਗੁਰੂ ਵਾਲਾ ਬਣ, ਗੁਰੂ ਕੋਲੋਂ ਇਹ ਨਾਮ ਦੀ ਦਾਤ ਮਿਲੇਗੀ। ਬਿਨ ਸਤਿਗੁਰ ਨਾ ਉਹਨਾਂ ਪਾਈਏ ਬੁੱਝੋ ਕਰ ਵਿਚਾਰ, ਨਾਨਕ ਪੂਰੇ ਭਾਗ ਸਤਿਗੁਰੂ ਮਿਲੇ।
ਕਹਿਣ ਲੱਗੇ ਫਿਰ ਕਰੋ ਬਖਸ਼। ਮਹਾਰਾਜ ਕਹਿਣ ਲੱਗੇ ਵੀ ਜਿਹਦੇ ਭਾਗ ਚੰਗੇ ਨੇ ਨਾ ਉਹਨੂੰ ਗੁਰੂ ਮਿਲਦਾ, ਤੇ ਜਿਹਨੂੰ ਗੁਰੂ ਮਿਲਦਾ ਉਹਨੂੰ ਨਾਮ ਦੀਆਂ ਦਾਤਾਂ ਮਿਲਦੀਆਂ ਨੇ, ਤੇ ਜਿਹਨੂੰ ਨਾਮ ਦੀਆਂ ਦਾਤਾਂ ਮਿਲਦੀਆਂ ਨੇ ਨਾ ਫਿਰ ਉਹਨਾਂ ਦੇ ਚਰਨਾਂ ਵਿੱਚ ਨੌ ਨਿਧੀਆਂ ਤੇ 18 ਸਿੱਧੀਆਂ ਆ ਜਾਂਦੀਆਂ। ਇਸੇ ਕਰਕੇ ਮਹਾਰਾਜ ਨੇ ਬਚਨ ਕਹਿਸੀ ਭੁੱਲੇ ਮਾਰਗ ਜਿਨ੍ਹੇ ਬਤਾਇਆ, ਐਸਾ ਗੁਰਵਡ ਭਾਗੀ ਪਾਇਆ, ਸਿਮਰ ਮਨਾ ਰਾਮ ਨਾਮ ਚਿਤਾਰੇ, ਬਸ ਰਹਿ ਹਿਰਦੇ ਗੁਰਚਰਨ ਪਿਆਰੇ। ਨਾਨਕ ਪੂਰੇ ਭਾਗ ਸਤ ਗੁਰ ਮਿਲੇ, ਜਦੋਂ ਮਿਲ ਜਾਏ ਤੇ ਫਿਰ ਹੁੰਦਾ ਕੀ ਹੈ, ਸੁੱਖ ਪਾਏ ਜੁਗ ਚਾਰ। ਜੁਗ ਚਾਰ ਦੇ ਅਰਥ ਪਤਾ ਕੀ ਨੇ, ਸਦਾ ਹੀ ਹਮੇਸ਼ਾ ਹੀ ਬੰਦੇ ਦੀ ਜ਼ਿੰਦਗੀ ਵਿੱਚ ਸੁੱਖ ਬਣਿਆ ਰਹਿੰਦਾ, ਜਿੰਨਾ ਚਿਰ ਜੀਂਦਾ ਸਾਰੀ ਉਮਰ, ਮਰਨ ਤੋਂ ਬਾਅਦ ਵੀ ਸੁੱਖ, ਕਿਉਂਕਿ ਵਾਹਿਗੁਰੂ ਦੀ ਗੋਦ ਉਹਨਾਂ ਨੂੰ ਮਿਲਦੀ। ਅੱਗੇ ਮਹਾਰਾਜ ਨੇ ਦੂਸਰਾ ਸਲੋਕ ਉਚਾਰਨ ਕੀਤਾ, ਮਹੱਲਾ ਤੀਜਾ, ਕਿਆ ਗੱਭਰੂ ਕਿਆ ਬਿਰਧ ਹੈ, ਮਨਮੁਖ ਤ੍ਰਿਸ਼ਨਾ ਭੁੱਖ ਨਾ ਜਾਏ। ਭਾਵੇਂ ਕੋਈ ਜਵਾਨ ਹੈ, ਭਾਵੇਂ ਕੋਈ ਬਜ਼ੁਰਗ ਹੈ, ਜਿਹੜਾ ਮਨਮੁਖ ਬੰਦਾ ਹੈ ਨਾ, ਗੁਰੂ ਵੱਲ ਪਿੱਠ ਕਰਕੇ ਚੱਲਣ ਵਾਲਾ, ਗੁਰੂ ਦੀ ਨਾਂ ਮੰਨਣ ਵਾਲਾ, ਉਹਦੀ ਤ੍ਰਿਸ਼ਨਾ ਦੀ ਭੁੱਖ ਕਦੇ ਨਹੀਂ ਜਾਂਦੀ, ਪਦਾਰਥਾਂ ਦੀ ਭੁੱਖ ਕਦੇ ਨਹੀਂ ਜਾਂਦੀ। ਸਾਰਾ ਕੁਝ ਕੋਲ ਹੋ ਜਾਵੇ ਪਰ ਤਾਂ ਵੀ ਭੁੱਖੇ ਦਾ ਭੁੱਖ ਹੈ, ਜਿਹਦਾ ਮਹਾਰਾਜ ਜੀ ਨੇ ਜ਼ਿਕਰ ਕੀਤਾ ਨਾ ਜਪਜੀ ਸਾਹਿਬ ਦੇ ਵਿੱਚ, ਭੁੱਖਿਆ ਭੁੱਖ ਨਾ ਉਤਰੇ ਜੇ ਬੰਨਾ ਪੁਰੀਆਂ ਪਾ। ਕਈ ਪੁਰੀਆਂ ਦੀਆਂ ਪੰਡਾਂ ਬੰਨ ਕੇ ਦੇ ਦਿਓ ਮਾਇਆ ਦੀਆਂ, ਪਰ ਜਿਹੜਾ ਮਨਮੁਖ ਬੰਦਾ ਹੈ ਨਾ ਉਹ ਕਦੀ ਵੀ ਸ਼ੁਕਰਾਨਾ ਨਹੀਂ ਕਰੇਗਾ, ਕਦੀ ਵੀ ਉਹਦੇ ਅੰਦਰ ਰਜੇਵਾਂ ਨਹੀਂ ਆਏਗਾ। ਗੁਰਮੁਖ ਸਬਦੇ ਰਤਿਆ ਸੀਤਲ ਹੋਏ ਆਪ ਗਵਾਏ, ਜਿਹੜੇ ਗੁਰਮੁਖ ਨੇ ਗੁਰੂ ਵੱਲ ਮੁੱਖ ਕਰਕੇ ਚੱਲਣ ਵਾਲੇ ਨੇ, ਜਿਹਨੇ ਨਾਮ ਵਿੱਚ ਰੰਗੇ ਗਏ ਨੇ ਉਹ ਸੀਤਲ ਨੇ, ਸੀਤਲ ਦੇ ਅਰਥ ਨੇ ਠੰਡੇ ਨੇ, ਠੰਡੇ ਤੋਂ ਭਾਵ ਉਹਨਾਂ ਦੇ ਅੰਦਰ ਸੰਤੋਖ ਹੈ, ਉਹਨਾਂ ਦੇ ਅੰਦਰ ਸ਼ਾਂਤੀ ਹੈ, ਅੰਦਰ ਤ੍ਰਿਪਤ ਸੰਤੋਖ ਹੈ, ਫਿਰ ਭੁੱਖ ਨਾ ਲੱਗੇ। ਦੁਨੀਆਂ ਦੇ ਪਦਾਰਥਾਂ ਦੀ ਭੁੱਖ ਉਹਨਾਂ ਨੂੰ ਨਹੀਂ ਲੱਗਦੀ, ਕਿਉਂਕਿ ਗੁਰੂ ਦੀ ਕਿਰਪਾ ਦੇ ਨਾਲ ਉਹ ਅੰਦਰ ਤ੍ਰਿਪਤ ਹੋ ਜਾਂਦੇ ਨੇ, ਰੱਜ ਜਾਂਦੇ ਨੇ। ਨਾਨਕ ਜੇ ਗੁਰਮੁਖ ਕਰੇ ਸੋ ਪ੍ਰਵਾਨ ਹੈ, ਜੋ ਨਾਮ ਰਹੇ ਲਿਵ ਲਾਏ। ਇਹੋ ਜਿਹੇ ਗੁਰਮੁਖ ਪਿਆਰੇ ਜਿਹੜੇ ਅੰਦਰੋਂ ਸੰਤੋਖੀ ਨੇ, ਸੀਤਲ ਨੇ, ਠੰਡੇ ਨੇ, ਉਹ ਜਿਹੜੇ ਵੀ ਕਰਮ ਕਰਦੇ ਨੇ ਨਾ ਉਹੀ ਗੁਰੂ ਨੂੰ ਭਾਉਂਦੇ ਨੇ, ਉਹੀ ਪਰਮਾਤਮਾ ਨੂੰ ਚੰਗੇ ਲੱਗਦੇ ਨੇ। ਪੌੜੀ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਉਚਾਰਨ ਕੀਤੀ, ਜ਼ਿਕਰ ਕਰਦੇ ਨੇ, ਹਉਂ ਬਲਿਹਾਰੀ ਤਿੰਨ ਕੌਂ ਜੋ ਗੁਰਮੁਖ ਸਿੱਖਾ। ਮਹਾਰਾਜ ਕਹਿਣ ਲੱਗੇ ਮੈਂ ਉਹਨਾਂ ਤੋਂ ਬਲਿਹਾਰ ਜਾਣੇ ਜਿਹੜੇ ਗੁਰਮੁਖ ਨੇ, ਗੁਰੂ ਵੱਲ ਮੁੱਖ ਕਰਕੇ ਚੱਲਦੇ ਨੇ, ਗੁਰੂ ਦੀ ਸਿੱਖਿਆ ਨੂੰ ਧਾਰਨ ਕਰਦੇ ਨੇ। ਗੁਰੂ ਦੀ ਸਿੱਖਿਆ ਕੀ ਹੈ, ਆਹੀ ਹੈ ਨਾ ਗੁਰੂ ਦੀ ਸਿੱਖਿਆ ਜਿਹੜੀ ਤੁਸੀਂ ਕਮਾ ਰਹੇ ਹੋ, ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ। ਇਹ ਗੁਰੂ ਦੀ ਸਿੱਖਿਆ ਕੀ, ਗੁਰੂ ਦੀ ਸਿੱਖਿਆ ਚਾ ਲਾਂਗੇ ਉਠ ਨਾਮ ਜਪ ਨਿਸਰ ਬਾਸਰ ਆਰਾਧ ਕਾਰਾ ਤੁਝੇ ਨੇ ਵਿਆਪੀ ਨਾਨਕ ਮਿਟੇ ਉਪਾਦ। ਕਿਹੜੀ ਸਿੱਖਿਆ ਗੁਰੂ ਦੀ, ਭਈ ਪ੍ਰਾਪਤ ਮਨੁੱਖ ਦੀ ਉਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰੇ ਕਿਤੇ ਨਾ ਕਾਮ। ਤੇ ਕਿਹੜੀ ਸਿੱਖਿਆ, ਮਿਲ ਸਾਧ ਸੰਗਤ ਭੱਜ ਕੇਵਲ ਨਾਮ, ਆ ਹੈ ਗੁਰੂ ਦੀ ਸਿੱਖਿਆ। ਮਹਾਰਾਜ ਕਹਿੰਦੇ ਜਿਹੜੇ ਗੁਰਮੁਖ ਪਿਆਰੇ ਗੁਰੂ ਦੀ ਸਿੱਖਿਆ ਧਾਰਨ ਕਰਦੇ ਨੇ ਨਾ, ਮੈਂ ਉਹਨਾਂ ਤੋਂ ਬਲਿਹਾਰ ਜਾਂਦਾ। ਜੋ ਹਰ ਨਾਮ ਧਿਆਏ ਦੇ ਤਿੰਨ ਦਰਸ਼ਨ ਭਿਖਾ, ਜਿਹੜੇ ਵਾਹਿਗੁਰੂ ਤੇਰਾ ਨਾਮ ਜਪਦੇ ਨੇ ਨਾ ਮੈਨੂੰ ਉਹਨਾਂ ਦੇ ਦਰਸ਼ਨ ਬਖਸ਼। ਆਪਾਂ ਰੋਜ਼ ਅਰਦਾਸ ਵਿੱਚ ਬਚਨ ਸਾਂਝੇ ਕਰਦੇ, ਸੇ ਗੁਰਮੁਖ ਪਿਆਰੇ ਮਿਲ ਜਿੰਨਾ ਮਿਲਿਆ ਤੇਰਾ ਨਾਮ ਚਿਤਾ, ਸੁਣ ਕੀਰਤਨ ਹਰ ਗੁਣ ਰਵਾਂ। ਹੇ ਮਹਾਰਾਜ ਮੇਰੇ ਤੇ ਇਹ ਬਖਸ਼ਿਸ਼ ਕਰੋ, ਮੈਂ ਤੇਰੇ ਗੁਰਮੁਖਾਂ ਦੀ ਰਸਨਾ ਤੋਂ ਕੀਰਤਨ ਸੁਣਾ, ਤੇ ਉਹਨਾਂ ਕੀਰਤਨ ਦੇ ਅਰਥ ਨੇ ਵਡਿਆਈ ਸੁਣਾ, ਤੇ ਵਡਿਆਈ ਸੁਣ ਕੇ ਮੈਂ ਆਪ ਵੀ ਤੇਰੀ ਵਡਿਆਈ ਵੀ ਜੁੜਾਂ। ਹਰ ਜਸ ਮਨ ਲਿਖਾਂ, ਹੇ ਪ੍ਰਮਾਤਮਾ ਮੈਂ ਤੇਰਾ ਜਸ ਆਪਣੇ ਮਨ ਤੇ ਲਿਖ ਲਵਾਂ। ਹਰ ਨਾਮ ਸਲਾਹੀ ਰੰਗ ਸਿਉਂ, ਜਿਹੜੇ ਗੁਰਮੁਖ ਪਿਆਰੇ ਜਪਦੇ ਨੇ ਨਾ ਮੇਰੇ ਤੇ ਵੀ ਬਖਸ਼ਿਸ਼ ਕਰੋ, ਮੈਂ ਵੀ ਪ੍ਰੇਮ ਵਿੱਚ ਭੇਜ ਕੇ ਪ੍ਰਮਾਤਮਾ ਤੇਰੇ ਨਾਮ ਨੂੰ ਜਪਾਂ। ਸਭ ਕਿਲਵਿਕ ਕਿਰਖਾ, ਕਿਉਂਕਿ ਨਾਮ ਜਪਣ ਵਾਲਿਆਂ ਦੇ ਸਾਰੇ ਪਾਪ ਸੜ ਕੇ ਸਵਾਹ ਹੋ ਜਾਂਦੇ ਨੇ। ਧਨ ਧਨ ਸੁਹਾਵਾ ਸੋ ਸਰੀਰ ਥਾਨ ਹੈ, ਜਿੱਥੇ ਮੇਰਾ ਗੁਰ ਧਰੇ ਵਿਖਾ। ਉਹ ਮਨੁੱਖਾ ਸਰੀਰ ਜਾਮਾ ਧਨ ਹੈ, ਜਿਹਦੇ ਹਿਰਦੇ ਵਿੱਚ ਗੁਰੂ ਦਾ ਪਿਆਰ ਟਿਕਦੇ, ਗੁਰੂ ਦੇ ਚਰਨ ਟਿਕਦੇ। ਸਤਿਗੁਰੂ ਕਿਰਪਾ ਕਰਨ, ਤੁਸੀਂ ਵੱਡਿਆਂ ਭਾਗਾਂ ਵਾਲੇ ਹੋ, ਰੋਜ਼ ਗੁਰੂ ਦੇ ਚਰਨਾਂ ਵਿੱਚ ਜੁੜਦੇ, ਇਸੇ ਤਰ੍ਹਾਂ ਜੁੜੇ ਰਹੀਏ ਤਾਂ ਕਿ ਸਾਡਾ ਵੀ ਸੰਸਾਰ ਵਿੱਚ ਆਉਣਾ ਸਫਲ ਹੋ ਸਕੇ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਵਿਚਾਰਾਂ ਕਰਦੀਆਂ ਹੋਈਆਂ ਬੇਅੰਤ ਭੁੱਲਾਂ ਬਖਸ਼ ਦੇਣੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿ ਸਿਤੀ, ਮਨ ਵਜਿਆ ਵਧਾਈਆ, ਰਾਗ ਤਨ ਪਰਿਵਾਰ ਪਰਿਆ, ਸ਼ਬਦ ਗਾਵਣ ਆਈਆ, ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਜਿੰਨੀ ਵਸਾਇਆ, ਕਹੇ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ, ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ।
हरना रहो तो मन मेरे दुख सब विसारना, अंगीकार उकर तेरा कार्य सब सवारना। सबना गला समरा स्वामी सुख मनोवसार, कह नानक मन मेरे सदा रहो हर नाले। साचे साहेबा क्या नहीं करते रह, करता तेरा सब कुछ है जिस दे सो पावे। सदा सब सलाह तेरी नाम मन वसावे, नाम जिन के मन वसिया। वाजे शब्द कनेरे काहे नानक, सच्चे साहेब क्या नहीं करते रह। सचा नाम मेरा आधारो, साच नाम आधार मेरा, जिन भुखा सब गवाईया। कर संत सिख मनियाए, विसया जिन इच्छा सब पुजाईया। सदा कुर्बान कीता गुरु विटो, जिस दिया वडियाईया। काहे नानक सुनो संतो सब तरो प्यार। साचा नाम मेरा आधार, वाजे पंच सब तित कर सभागा, कर सभागा सब दवाजे। कलाजित कर धारिया, पंच दूत दवस कीते। काल कंटक मारिया, तुर करम पाया तुद जिन को। से नाम हर के लागे, कहे नानक तह सिकहो। आतित कर अनहद वाजे, अन दिसना वड भागियो। सगल मनोरथ पूरे, पार ब्रह्म पर पाया। उतरे सगल वसूरे, दुख रोग संताप उतरे सुनी सच्ची बाणी। संत साधन पै सिरसे पूरे, गुर ते जानी सुनते पनीर कहते पवित्र। सतगुर है अपर पूरे, बिन मंत नान गुर चरण लागे। बाजे अनहद तूरे सलो, पवन गुरु पाणी पिता माता तरत महात। दिस रात दाई दाया, खेला सगल जगत। चंगियाई आ बुरियाई आ, बचे तरम हदूर। करमी आपो अपनी, के नेड़े के दूर। जिनी नाम ते आया गए मसकद काल, नानक ते मुख जिले के ती छुट्टी नाल। वाहिगुरु जी का खालसा, वाहिगुरु जी की फतेह।

0: ਸਤਸੰਗ ਜੀ
1: ਬੋਲੋ ਜੀ
0: ਵਾਹਿਗੁਰੂ ਵਾਹਿਗੁਰੂ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਾਹਿਬ ਆਸ਼ਪੁਰ ਪਾਸੇ ਦਸਵੀਂ ਪ੍ਰਿਥਮ ਭਗਵਤੀ ਸਿਮਰ ਕੇ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਏ ਅਰਜਨ ਹਰਗੋਬਿੰਦ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਚੈਕਟ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰ ਨੋ ਨਿਧਿਆ ਬਹਿਤਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੇ ਪਵਿੱਤਰ ਆਤਮਕ ਸਰੂਪ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਤਸ਼ਾਹ ਦਾ ਧਿਆਨ ਕਰਕੇ ਖਾਲਸਾ ਸਾਹਿਬ ਬੋਲੋ ਜੀ ਵਾਹਿਗੁਰੂ ਗਰੀਬ ਨਵਾਜ ਆਪ ਜੀ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਕਤੇ ਹੱਡੀਆਂ ਜੱਪੀਆਂ ਚੱਪੀਆਂ ਜਿਹਨਾਂ ਨਾਮ ਜਪਿਆ ਬਣ ਛਕਿਆ ਦੇ ਚਲਾਈ ਦੇ ਭਾਈ ਦੇ ਕੇ ਦੇ ਕੀਤਾ ਤਿੰਨਾ ਪਿਆਰਿਆਂ ਸਤਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਜਿੰਨਾ ਸਿੰਘਾਂ ਸਿੰਘਣੀਆਂ ਧਰਮ ਹੇ ਸੀ ਦਿੱਤੇ ਬੰਦ ਬੰਦ ਕਟਵਾਏ ਕੋਪੜੀਆਂ ਲਵਾਈਆਂ ਚਰਖੜੀਆਂ ਤੇ ਚੜੇ ਹਾਰ ਨਚਰਾਏ ਗਏ ਗੁਰਦੁਆਰੇ ਸਿਆਹ ਵਾਸਤੇ ਕੁਰਬਾਨੀਆਂ ਕੀਤੀਆਂ ਧਰਮ ਨੇ ਹਾਰਿਆ ਸੀ ਕਿਸੇ ਦੇ ਕੈਸਾ ਸਵਸਾ ਸਿੰਘ ਨਿਭਾਇਆ ਤੇ ਨਾ ਹੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਗੁਰਦੁਆਰੇ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਕੀਰਤਨ ਹੈ ਜਿਤ ਆਵੇਂ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਗੁਰੂ ਖਾਲਸਾ ਸਾਹਿਬ ਦਾ ਰੱਖਿਆ ਰਿਆਇ ਦੇਹ ਦੇਹ ਕੀ ਫਤਿਹ ਬਿਰਧ ਕੀ ਪਹਿਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੀ ਬੋਲਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇ ਦਾਨ ਰਹਿਤ ਦਾਨ ਵਿਵੇਕ ਦਾਨ ਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਦਰਸ਼ਨ ਇਸ਼ਨਾਨ ਕਿਉਂਕਿ ਆ ਚੰਡੇ ਬੁੰਗੇ ਜੁਗੋ ਜੁਗਾ ਟਾਂ ਧਰਮ ਕਿਆ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਰਤ ਕੇ ਰੱਖੇ ਆਪ ਵਾਹਿਗੁਰੂ ਗੁਰੂ ਜੀ ਬਨਵਾਜ ਪੰਥ ਸਦਾ ਸ਼ਾਹੀ ਦਤਾ ਜੀ ਗੁਰਦੁਆਰਾ ਨਨਕਾਣਾ ਸਾਹਿਬ ਪੰਜਾ ਸਾਹਿਬ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਆਪਦੇ ਪੰਥ ਨੂੰ ਛੋੜਿਆ ਗਿਆ ਹੈ ਉਹਨੇ ਗੁਰੇ ਦਰਸ਼ਨ ਦੀ ਆਪ ਦੇ ਸੇਵਾ ਸੰਭਾਲ ਦਿੱਤਾ ਹਾਂ ਆਪਣੀ ਖਾਲਸਾ ਜੀ ਨੂੰ ਬਖਸ਼ੋ ਇਹ ਨਿਓਟਿਆਂ ਦੀ ਓਟ ਗੁਰੂ ਨਿਆਸਰਿਆਂ ਦੇ ਆਸਰੇ ਗੁਰੂ ਤਨ ਤਨ ਗੁਰੂ ਗ੍ਰੰਥ ਸਾਹਿਬ ਦਤਾ ਜੀ ਦੋਏ ਕਰ ਜੋੜ ਕਰੂੰ ਅਰਦਾਸ ਤੁਸੀਂ ਭਾਵੇ ਤਾਣੇ ਰਾਸ ਇਹ ਗਰੀਬ ਨਵਾਜ ਜੀ ਆਪ ਦੇ ਚੰਨ ਕਾ ਅਰਦਾਸ ਨੇ ਤੇ ਆਪਣੀ ਕਿਰਪਾ ਕੀਤੀ ਹੈ ਅੰਮ੍ਰਿਤ ਵੇਲੇ ਪ੍ਰਕਾਸ਼ਮਾਨ ਹੋਏ ਸੰਗਤਾਂ ਨੂੰ ਦਰਸ਼ਨ ਦਾ ਜੇ ਕੇ ਠਾਕ ਦਿੱਤਾ ਜੀ ਉਹ ਬੇਅੰਤ ਬਾਣੀਆਂ ਦੇ ਪਾਠ ਐਜ ਰਾਗੀ ਸਿੰਘ ਰਾਜ ਚੰਨ ਰਾਖਾ ਕੀ ਬਾਤ ਕੀਤੇ ਕਿਤੇ ਮਿਲਵਾਣ ਵੀ ਰਹੇ ਅੱਜ ਦੇ ਹੁਕਮਨਾਮੇ ਨੇ ਕਸਾ ਪਿਆਰ ਕੀਤੀ ਕਿਰਪਾ ਕਰੋ ਭੂਈਆਂ ਭੁਲਾਂ ਦੀ ਮਾਫੀ ਬਖਸ਼ੋ ਪੜੀ ਹੋਈ ਬਾਣੀ ਸ਼ੋਧ ਕੇ ਸੱਚ ਕਰਨ ਪੁਰਾਣ ਕਰੋ ਬਾਣੀ ਦਾ ਭਾਵ ਸਾਰੀਆਂ ਸੰਗਤਾਂ ਦੇ ਹਿਰਦੇ ਪਛਾਣ ਦੀ ਕਿਰਪਾ ਕਰੋ ਜੀ ਅੱਗੋਂ ਤੋਂ ਸ਼ੋਧ ਤੇ ਪਿੱਤਰ ਬਾਣੀ ਚਾਜ ਬਲਬੁਦੀ ਬਖਸ਼ਿਸ਼ ਕਰੋ ਨਿਵਾਜ ਇਸ ਖੁਸ਼ੀ ਵਿੱਚ ਆਪ ਦੀਆਂ ਮੱਛੀਆਂ ਦਾਤਾਂ ਵਿੱਚੋਂ ਪਜਰਿਕੜਾ ਸ਼ਾਦੀ ਦੇ ਗਏ ਤਿਆਰ ਕਰੇ ਹੱਥ ਦਤਾਰ ਆਪ ਜੀ ਭੋਗ ਲਾਓ ਸ਼ੀਰ ਪ੍ਰਸ਼ਾਦ ਸ਼ਾਹ ਸੰਗਤ ਦੀ ਰਸਨਾ ਲਾਇਕ ਹੋਵੇ ਜੋ ਜੀ ਚੁੱਕੇ ਸਵਾਸ ਆਪ ਜੀ ਦਾ ਪਿੱਤਰ ਨਾਮ ਜਪ ਬਖਸ਼ਿਸ਼ ਕਰੋ ਦਤਾਰ ਜੀ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ਼ ਕਰੋ ਸੁੱਖਾਂ ਦਾ ਪ੍ਰਕਾਸ਼ ਕਰੋ ਦੇਹ ਪ੍ਰਦੇਹ ਰੱਖਿਆ ਬਖਸ਼ਿਸ਼ ਕਰੋ ਜੀ ਇਹ ਕੀ ਪ੍ਰਭਾਸ ਜੀ ਕਿਰਪਾ ਕਰੋ ਅੰਮ੍ਰਿਤ ਵੇਲੇ ਤੋਂ ਲੈ ਕੇ ਦਾਤੇ ਆਈਆਂ ਸਾਫ ਸੰਗਤਾਂ ਜਾਤ ਦੀ ਦਰ ਪ੍ਰਵਾਨ ਕਰੋ ਘੜੀਆਂ ਲਿਖੇ ਲਾਓ ਸੰਗਤਾਂ ਦਾ ਦਰ ਦਿੱਤੇ ਫਿਰ ਪੇਟਾ ਪ੍ਰਵਾਨ ਸ਼ੁਭਕਾਮਨਾ ਪੂਰਨ ਕਰੋ ਜੀ ਗੁਰੂ ਜੀ ਰਾਏ ਕਿਰਪਾ ਕਰੋ ਦਤਾਰ ਜੀ ਆਪਦੇ ਜਾਨਾ ਸੇਵਾ ਕਰਦੇ ਸਾਰੇ ਪਿਆਲੀਏ ਸਿੰਘਾਂ ਸਿੰਘਣੀਆਂ ਨੂੰ ਤੰਦਰੁਸਤੀ ਬਖਸ਼ੋ ਚਾਦੀ ਕਰਾ ਬਖਸ਼ੋ ਅਤੇ ਸਦਾ ਇਸੇ ਤਰ੍ਹਾਂ ਆਪਣੇ ਜਾਨਾ ਸੇਵਾ ਦੀ ਭਾਵਨ ਮਗਰੀ ਪਾਲਦਾ ਕਰੋ ਗਰੀਬ ਨਿਵਾਸ ਛੇ ਕੌਮ ਨੂੰ ਖਾਸ ਸੰਬੰਧ ਨੂੰ ਇਹ ਤਰਫਾਲ ਪਿਆਰ ਦੀ ਬਖਸ਼ਿਸ਼ ਕਰਕੇ ਸੱਤ ਵਜੇ ਦਾਲ ਬਖਸ਼ੋ ਚਾਨਾ ਜੋੜੋ ਗੁਰਬਾਣੀ ਦਾ ਪਿਆਰ ਬਖਸ਼ ਦਿੱਤਾ ਹਰ ਮੈਦਾਨ ਦਵਾਨ ਫਤਿਹ ਬਖਸ਼ਾ ਦੀ ਪਾਲਦਾ ਕਰੋ ਜੀ ਗੁਰੂ ਗਰੀਬ ਨਿਵਾਸ ਦੂਰ ਦੁਰਾਜ ਕਾਇਮ ਬੈਠੀਆਂ ਲਾਈਵ ਕੱਟਾ ਕੇ ਸਹਿਮ ਕਰ ਰਹੀ ਹਾਂ ਸਾਰੀ ਸੰਗਤਾਂ ਦੀ ਹਾਜ਼ਰੀਆਂ ਪ੍ਰਵਾਨ ਕਰੋ ਘੜੀਆਂ ਲੈ ਕੇ ਲਾਓ ਸਾਰੇ ਆਪਣੇ ਕਈ ਭਾਗ ਦੀ ਸੰਗਤਾਂ ਦਾ ਬਖਸ਼ੇ ਸੰਗਤਾਂ ਆਪਣੇ ਚਾਨਾ ਧੰਨਵਾਦ ਕਰਦੇ ਸ਼ੁਕਰੀਆ ਅਦਾ ਕਰਦੇ ਹਾਂ ਬੇਅੰਤ ਮਾਇਆ ਆਨਲਾਈਨ ਗੁਰੂ ਘਰ ਨੂੰ ਗੁਰੂ ਘਰ ਸੇਵਾ ਸਿੰਘ ਸੰਗਤਾਂ ਮਾਇਆ ਭੇਟਾ ਕਰ ਰਹੀ ਚਾਨਾ ਪ੍ਰਵਾਨ ਕਰੋ ਪੰਸ਼ਕਰ ਸਾਹਿਬ ਦੀਆਂ ਕਮਾਈਆਂ ਸਬਰ ਕਰੋ ਘਰ ਵੱਧ ਬਰਦਾਰ ਸਾਹਿਬ ਸੰਗਤਾਂ ਦੀਆਂ ਸ਼ੁਭਕਾਮਨਾਵਾਂ ਸਭਾ ਪੂਰੀਆਂ ਕਰੋ ਜੀ ਅਰ ਮਿਹਨਤ ਕਰਿਆ ਸੇਵਾ ਪ੍ਰਵਾਨ ਕਰੋ ਪੁਨਤ ਕਮਾਈ ਬਖਸ਼ੋ ਵੈਦ ਰੁਕਮਨਾਮੇ ਬਖਸ਼ ਕਰੇ ਬਰਾਂ ਲੜੀ ਵਾਰ ਸਾਜ ਪੜ ਕਰਨ ਵਾਸਤੇ ਆਗਾ ਬਖਸ਼ੋ ਰਹਿੰਦੇ ਘਰ ਸਵਾਰ ਕੇ ਚੰਨਤ ਨੂੰ ਅੱਜ ਬਦਦਾਰ ਸ਼ੋਧ ਦੇ ਪੁੱਤਰ ਸੇਵਾ ਲੈਣ ਦੀ ਕਿਰਪਾ ਕਰੋ ਸ੍ਰੀ ਪਿਆਰੇ ਮੇਰੇ ਜਿਲ੍ਹੇ ਪੰਜਾਬ ਦਾ ਨਾਮ ਦਿੱਤਾ ਨਾਨਕ ਨਾਮ ਕਦੀ ਕਰਾ ਤੇ ਭਾਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਹਰਾ ਆ ਗਿਆ ਭਾਈ ਅਕਾਲ ਕੇ ਤਰੀ ਚਲਾਇਓ ਸਭ ਸਿੱਖਣ ਗੁਰੂ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ ਜੋ ਪ੍ਰਭ ਗੋਬਿੰਦ ਭੋਜ ਹੈ ਗੋਜ ਸ਼ਬਦ ਮੈਲੇ ਰਾਜ ਕਰੇਗਾ ਖਾਲਸਾ ਅਗੀਰੇ ਨਾ ਕੋਈ ਵਾਰ ਹੋਏ ਦਾ ਮਿਲੇਂਗੇ ਵਜੇ ਸ਼ਰਨ ਜੋ ਵਾਹਿਗੁਰੂ ਨਾਮ ਜਹਾਜ ਚੜੇ ਸੋ ਉਤਰੇ ਪਾ ਜੋ ਚੜਦਾ ਕਰ ਸੇਵਦੇ ਗੁਰੂ ਪਾਰੇ ਉਤਾਰਦਾ ਖੰਡਾ ਜਾ ਕੇ ਹੱਥ ਮੈਂ ਕਲਗੀ ਸੋਹ ਸੀਸ ਤੂੰ ਹਮਾਰੀ ਰਚਿਆ ਕਰ ਗੁਰੂ ਕਰ ਵੀ ਧਾਰ ਜਗਦੀਸ਼ ਸੁਨਿਹਾਲ ਸਤਿ ਅਕਾਲ
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗਿਆਨ ਧਿਆਨ ਕਿਛ ਕਰਮ ਨ ਜਾਣਾ, ਸਾਰਣ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਨਕਲ ਰੱਖੀ ਮੇਰੀ। ਸੁਖੋ ਟਲ ਗੁਰ ਸੇਵੀਐ, ਅਹਨਸ ਸਹਿਜ ਸੁਭਾਅ।

ਪੌੜੀ ਹਾਂ ਬਲਿਹਾਰੀ ਤਿੰਨ ਕੌ ਜੋ ਗੁਰਮੁਖ ਸਿਖਾ ਜੋ ਹਰ ਨਾਮ ਧਿਆਏ ਦੇ ਤਿੰਨ ਦਰਸ਼ਨ ਪਿਖਾ ਸੁਣ ਕੀਰਤਨ ਹਰ ਗੁਣ ਰਵਾ ਹਰ ਜਸ ਮਨ ਲਿਖਾ ਹਰ ਨਾਮ ਸਲਾਹੀ ਰੰਗ ਸਿਓ ਸਭ ਕਿਲ ਵਿਖ ਕ੍ਰਿਖਾ ਧੰਨ ਧੰਨ ਸੁਹਾਵਾ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਲੋਕ ਮਹੱਲਾ ਤੀਜਾ। ਬ੍ਰਹਮ ਬਿੰਦਾ ਤਿਸਦਾ ਬ੍ਰਹਮਤ ਰਹਿ, ਏਕ ਸ਼ਬਦ ਲਿਵ ਲਾਏ ਨਵ ਨਿਧੀ। 18 ਸਿੱਧੀ ਪਿੱਛੇ ਲੱਗੀਆਂ ਫਿਰ ਹੈ, ਜੋ ਹਰ ਹਿਰਦੈ ਸਦਾ ਵਸਾ। ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ। ਔਰ ਸਤਿਕਾਰਯੋਗ ਸਤਿਸੰਗ ਜੀ ਮਾਨੇ, ਕਿਰਪਾ ਕੀਤੀ ਆਪਣੇ ਪਿਤਾ ਨੇ ਸ਼ਰਧਾ ਭਾਵ ਅਨੁਸਾਰ ਅੰਮ੍ਰਿਤ ਲੈ ਕੇ ਪਿੱਤਰ ਗੁਰਬਾਣੀ ਆਸ਼ਾ ਕੀ ਵਾਰ ਦੇ ਸਕੂਲ ਕੀਤੇ ਸਰਵਣ ਕੀਤੇ ਨੇ। ਉਪਰੰਤ ਅੱਜ ਹੁਕਮਨਾਮਾ ਇੱਕ ਸਭ ਚਾਰ ਬਿਮਾਰੀ ਉਹਨਾਂ ਦਾ ਸਰਵਣ ਕੀਤੀ ਹੈ। ਰਾਸ ਆਦੀਆਂ ਭਰੀਆਂ ਹਨ, ਮਾਰੇ ਬਖਸ਼ੇ ਪਿੱਤਰ ਪੁਰਾਣੇ ਸਰਵਣ ਕੀਤੇ ਨੇ। ਪ੍ਰਸ਼ਾਸਨ ਰਾਜ ਪਾਤਸ਼ਾਹ ਗੁਰੂ ਸਾਹਿਬਾਂ ਨੇ ਆਪ ਗੁਰੂ ਘਰ ਨੂੰ ਬਖਸ਼ਿਸ਼ ਕੀਤਾ ਹੈ। ਔਰ ਸਤਿਸੰਗ ਜੀ ਆਪ ਸਿੰਘ ਬੇਨਤੀ ਹੈ, ਤੁਹਾਨੂੰ ਪਤਾ ਹੈ ਕਿ ਹਰ ਰੋਜ਼ ਜੜੀਵਾਰ ਸਹਿਜ ਪਾਠ ਹੋ ਰਹੇ ਨੇ। ਹੁਣ ਸਹਿਜ ਪਾਠ 10 ਵਜੇ ਤੱਕ ਹੋਣਗੇ। ਆਪ ਸੰਗਤਾਂ ਨੂੰ ਬੇਨਤੀ ਹੈ ਕਿ ਜ਼ਰੂਰ ਹਰ ਰੋਜ਼ ਗੁਰੂ ਕਰਾਓ, ਹਾਜ਼ਰੀ ਭਰੋ, ਮੱਥਾ ਟੇਕ ਬਰਦਾਸ਼ਤ ਕਰੋ, ਜਿਹਨੇ ਦੇਰ ਤੱਕ ਚਾਹੋ ਸਤਸੰਗ ਜੀ ਮਹਾਰਾਜ ਜੀ ਕੀ ਬਾਰੇ ਕਥਾ ਕੀ ਦਰਬਾਰ ਸਰਵ ਕਰ ਸਕਦੇ ਹੋ। ਬਾਕੀ ਆਪ ਸੰਗਤਾਂ ਨੂੰ ਬੇਨਤੀ ਹੈ ਕਿ ਜੋ ਨਾਰ ਸਾਰਸਾ ਉਹ ਡਬਲ ਬਿਲਡਿੰਗਾਂ ਬਣ ਰਹੀਆਂ ਨੇ, ਉਹਨਾਂ ਵਾਸਤੇ ਸਤਸੰਗ ਜੀ ਸੰਗਤਾਂ ਨੂੰ ਹਰ ਰੋਜ਼ ਪ੍ਰਬੰਧਕ ਬੇਨਤੀ ਕਰਦੇ ਹਨ। ਸੋ ਉਹਦੇ ਮੁਤਾਬਕ ਬੇਅੰਤ ਪਰਿਵਾਰਾਂ ਵੱਲੋਂ ਬੇਅੰਤ ਮਾਇਆ ਗੁਰੂ ਘਰ ਸੰਗਤਾਂ ਨੇ ਆਪਣੇ ਦਸੰਦ ਸਫ਼ਰ ਕਰਦਿਆਂ ਹੋਇਆਂ ਗੁਰੂ ਘਰ ਨੂੰ ਮਾਇਆ ਭੇਟਾ ਕੀਤੀ ਹੈ, ਵੋਟ ਪਾ ਗਏ ਹਨ। ਪਰ ਜਿਨ੍ਹਾਂ ਅੱਜ ਤੱਕ ਆਪਣਾ ਦਸੰਦ ਸਫ਼ਲ ਨਹੀਂ ਕੀਤਾ, ਉਹਨਾਂ ਸਾਰਿਆਂ ਨੂੰ ਬੇਨਤੀ ਹੈ ਜ਼ਰੂਰ ਬਣਦਾ ਹਿੱਸਾ ਜੋ ਤੁਸੀਂ ਕਰ ਸਕਦੇ ਹੋ ਅੱਤਵਾਦ ਗੁਰੂ ਘਰ ਵਾਸਤੇ ਜ਼ਰੂਰ ਮਾਇਆ ਦਿਓ। ਤਾਂ ਹੀ ਸਾਰੇ ਮਿਲ ਕੇ ਜੋ ਪ੍ਰੋਗਰਾਮ ਹੈ, ਇਸ ਨੂੰ ਅਸੀਂ ਸਾਰੇ ਮਿਲ ਕੇ ਬੜੇ ਸ਼ਾਨਾ ਚਮਚ ਨਾਲ ਸੰਪੂਰਨ ਕਰ ਸਕੀਏ। ਸਤ ਸਿੰਘ ਜੀ ਆਪ ਸੰਗਤ ਨੂੰ ਬੇਨਤੀ ਹੈ ਕਿ ਜੋ ਲੜੀਵਾਰ ਸਹਿਜ ਪਾਠ ਸਾਰੋ ਸਰਵਣ ਕਰ ਰਹੇ ਹੋ, ਬੇਅੰਤ ਪਰਿਵਾਰ ਵੱਲੋਂ ਘਰਾਂ 'ਚ ਲੜੀਵਾਰ ਸਹਿਜ ਪਾਠ ਰੱਖੇ ਹਨ, ਉਹਨਾਂ ਸਾਰਿਆਂ ਬੇਨਤੀ ਹੈ ਕਿ ਜਿੰਦੇ ਸਿੰਘਾਂ ਨੂੰ ਸੰਪੂਰਨ ਆਪਣਾ ਜ਼ਰੂਰ ਫੋਨ ਕਰਕੇ ਉਹਨਾਂ ਨਾਲ ਸੰਬੰਧ ਕਾਇਮ ਕਰੋ, ਤਾਂ ਕਿ ਸਮੇਂ ਸਮੇਂ ਸਿਰ ਜੋ ਵੀ ਪ੍ਰੋਗਰਾਮ ਬਣਨਗੇ ਤੁਹਾਨੂੰ ਫੋਨ ਕਰਕੇ ਸਾਰਾ ਪ੍ਰੋਗਰਾਮ ਜਿਹੜਾ ਉਹ ਦੱਸ ਸਕਿਆ ਕਰਨਗੇ। ਬਾਕੀ ਸਤ ਸਿੰਘ ਜੀ ਖਾਲਸਾ ਸਕੂਲ ਦਾ ਦਾਖਲਾ ਚੱਲ ਰਿਹਾ, ਸੋ ਜਿਨ੍ਹਾਂ ਜਿਨ੍ਹਾਂ 'ਚ ਬੱਚੇ ਨਹੀਂ ਦਾਖਲ ਕਰਿਆ, ਸਾਰੇ ਬੇਨਤੀ ਹੈ ਜ਼ਰੂਰ ਆਪਣੇ ਬੱਚੇ ਖਾਸ ਸਕੂਲ ਦਾਖਲ ਕਰਾਓ, ਬੱਚਿਆਂ ਨੂੰ ਪੰਜਾਬੀ ਪੜ੍ਹਾਓ, ਤਾਂ ਕਿ ਗੁਰਬਾਣੀ ਪੜ੍ਹ ਸਕਣ ਅਤੇ ਸਿੱਖੀ ਨਾਲ ਸਾਡਾ ਜੁੜੇ ਰਹਿਣ ਦੀ ਜ਼ਰੂਰ ਉਹਨਾਂ ਦੀ ਸੰਭਾਵਨਾ ਹੋ ਸਕਦੀ ਹੈ। ਸਤ ਸਿੰਘ ਜੀ ਸੰਗਤ ਨੂੰ ਬੇਨਤੀ ਹੈ ਕਿ 30 ਅਗਸਤ ਨੂੰ ਹੈ ਸੰਪੂਰਨਤਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚ ਪਾਤਸ਼ਾਹ ਜੀ ਦੀ, ਜੋ ਗੁਰੂ ਸਾਹਿਬ ਨੇ ਸਾਨੂੰ ਮਹਾਨ ਦਾਤ ਬਖਸ਼ੀ, ਉਹਦੇ ਵਾਸਤੇ ਜ਼ਰੂਰ ਹਾਜ਼ਰੀ ਭਰੋ ਸਤ ਸੰਗਤ ਜੀ, ਮਹਾਰਾਜ ਚਰਨਾਂ ਦਾ ਧੰਨਵਾਦ ਕਰੀਏ। ਬਾਕੀ ਸਤ ਸੰਗਤ ਜੀ 11 ਸਤੰਬਰ ਤੋਂ ਲੈ ਕੇ 13 ਤੱਕ 31 ਲੱਖਾਂ ਦਾ ਕੀਰਤਨ ਬਾਰ ਹੋ ਰਿਹਾ ਗੁਰੂ ਘਰ ਸਾਹਿਬ ਨੂੰ ਜੀ। ਸੋ ਸਾਰੀ ਸੰਗਤ ਨੂੰ ਬੇਨਤੀ ਹੈ ਜ਼ਰੂਰ 11, 12, 13 ਹਾਜ਼ਰੀਆਂ ਭਰ ਕੇ ਗੁਰੂ ਖੁਸ਼ੀਆਂ ਪ੍ਰਾਪਤ ਕਰੋ, ਇਸ ਸਮੇਂ ਦਾ ਰਾਵ ਟੋਡੀ ਚੰਦਰ ਕਰੀਏ। ਸਤ ਸੰਗਤ ਜੀ ਸਤ ਸੰਗਤ ਜੀ ਆਪ ਸੰਗਤ ਨੂੰ ਬੇਨਤੀ ਹੈ ਕਿ 12 ਸਤੰਬਰ ਨੂੰ ਹੈ ਪਹਿਲਾ ਪ੍ਰਕਾਸ਼ ਪੁਰਬ ਸਾਹਿਬ ਸ੍ਰੀ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ। ਸੋ ਸਾਰੀ ਸੰਗਤ ਨੂੰ ਬੇਨਤੀ ਜ਼ਰੂਰ ਹਾਜ਼ਰੀ ਭਰੋ, ਗੁਰੂ ਸਾਹਿਬ ਨੇ ਸਾਡੇ ਇੰਨੀ ਮਹਾਨ ਬਖਸ਼ਿਸ਼ ਕੀਤੀ, ਉਸ ਤੋਂ ਲਾਭ ਟੋਡੀ ਚੰਦਰ ਕਰੀਏ, ਕੁਝ ਸਿੱਖੀਏ, ਤੁਹਾਰਾ ਸਾਹਿਬ ਚਰਨੀ ਲੱਗ ਕੇ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ। ਬਾਬਾ ਜੀ ਸਭ ਤਿਆਰ ਨੇ, ਉਹ ਸਾਹਿਬ ਰਾਮ ਕਰ ਰਹੇ ਸਾਨੂੰ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਸੰਗ ਜੀ ਵਡਭਾਗੀ ਹੋ, ਗੁਰੂ ਚਰਨਾਂ ਵਿੱਚ ਜੁੜ ਬੈਠੇ ਹੋ। ਆਓ, ਸਮਾਂ ਹੋਇਆ ਹੈ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਦਾ। ਪਾਵਨ ਅੰਗ 975 ਤੋਂ ਅੱਜ ਦੇ ਸ੍ਰੀ ਸਹਿਜ ਪਾਠ ਪ੍ਰਾਰੰਭ ਹੋ ਰਹੇ ਹਨ। ਨਵੇਂ ਰਾਗ ਰਾਗ ਨਟ ਨਾਰਾਇਣ ਦੀ ਪ੍ਰਾਰੰਭਤਾ ਹੈ। ਆਓ ਪਿਆਰ ਸਹਿਤ ਆਪਾਂ ਹਾਜ਼ਰੀਆਂ ਭਰੀਏ। 975 ਅੰਗ ਤੋਂ ਅੱਜ ਦੇ ਸ੍ਰੀ ਸਹਿਜ ਪਾਠ ਪ੍ਰਾਰੰਭ ਹੋ ਰਹੇ ਹਨ ਜੀ।

ਕੱਲਰ ਖੇਤ ਲੈ ਕੂੜ ਜਮਾਇਆ ਸਭ ਕੂੜਾ ਕੇ ਖਲਵਾਰੇ ਸਾਕਤ ਨਰ ਸਭ ਭੂਖ ਭੁਖਾਨੀ ਦਰ ਠਾਡੇ ਜਮ ਜੰਦਾਰੇ ਮਨਮੁਖ ਕਰਜ ਚੜਿਆ ਬਿਖ ਭਾਰੀ ਉਤਰੈ ਸ਼ਬਦ ਵਿਚਾਰੇ ਜਿਤਨੇ ਕਰਜ ਕਰਜ ਕੇ ਮੰਗੀਏ ਕਰ ਸੇਵਕ

ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਰੂਪ ਸਾਧ ਸੰਗਤ ਜੀ, ਆਪ ਜੀ ਵਡਭਾਗੀ ਹੋ ਜੋ ਪਿਆਰ ਸਹਿਤ ਗੁਰੂ ਚਰਨਾਂ ਵਿੱਚ ਬੈਠ ਕੇ, ਘਰਾਂ ਵਿੱਚ ਬੈਠ ਕੇ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਦਾ ਲਾਹਾ ਪ੍ਰਾਪਤ ਕਰ ਰਹੇ ਸੀ। ਸਤਿਗੁਰੂ ਜੀ ਕਿਰਪਾ ਕਰਨ ਜਿਤਨੀਆਂ ਵੀ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਹਨ, ਗੁਰਦੇਵ ਜੀ ਸਭਨਾਂ ਦੀ ਹਾਜ਼ਰੀ ਦਰ ਪ੍ਰਵਾਨ ਕਰ ਲੈਣ, ਦਰੋਂ ਘਰੋਂ ਨਾਮਦਾਨ ਗੁਰਸਿੱਖੀ ਜੀਵਨ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਿਵਾਜਨ। ਸਤਿਗੁਰੂ ਜੀ ਪੜ੍ਹੀ ਸੁਣੀ ਬਾਣੀ ਦਾ ਭਾਵ ਸਾਡੇ ਕਲਯੁਗੀ ਜੀਵਾਂ ਦੇ ਹਿਰਦਿਆਂ ਵਿੱਚ ਵਸਾ ਦੇਣ ਜੀ। ਅਗਾਧ ਬੋਧ ਬਾਣੀ ਪੜ੍ਹਦਿਆਂ ਬੇਅੰਤ ਬੇਅੰਤ ਭੁੱਲਾਂ ਹੋ ਗਈਆਂ ਹਨ। ਆਪ ਸੰਗਤ ਕਿਰਪਾਲੂ ਸਤਿਗੁਰੂ ਬਖਸ਼ਣ ਯੋਗ ਨੇ, ਭੁੱਲਾਂ ਨਾ ਚਿਤਾਰਦੇ ਹੋਏ ਪਿਆਰ ਸਤਿ ਫਤਿਹ ਗਜਾਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਅੱਜ ਕੱਲਾ ਥੋੜਾ ਜਿਹਾ ਇਹਨਾਂ ਦਾ ਮੈਂ ਤਾਂ ਉੱਥੇ ਅਰਦਾਸ ਕਰ ਲੈਂਦਾ
1: ਵਿਆਹ ਵੀ ਹੈ
2: ਨਹੀਂ ਬਰਥਡੇ ਪਾਰਟੀ

ਲੋਕ ਗੁਰੂ ਪਿਆਰੀ ਗੁਰੂ ਸਵਾਰੀ ਖਾਲਸਾ ਸਾਧ ਸੰਗਤ ਜੀਓ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਅਪਾਰ ਬਖਸ਼ਿਸ਼ ਰਹਿਮਤ ਹੋਈ ਹੈ ਜੋ ਕਿ ਆਪ ਜੀਆਂ ਨੇ ਗੁਰੂ ਸਾਹਿਬ ਜੀ ਦੀ ਨਿੱਘੀ ਗੋਦ ਵਿਖੇ ਬੈਠ ਕਰਕੇ ਅੰਮ੍ਰਿਤਮਈ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਸਰਵਣ ਕੀਤੇ ਹਨ। ਸੋ ਬਣੇ ਹੋਏ ਪ੍ਰੋਗਰਾਮ ਦੇ ਅਨੁਸਾਰ ਹੁਣ ਅੰਮ੍ਰਿਤਮਈ ਬਾਣੀ ਦੇ ਕੀਰਤਨ ਆਰੰਭ ਹੋ ਰਹੇ ਨੇ। ਸੋ ਠੀਕ 12 ਵਜੇ ਦੀਵਾਨ ਦੀ ਸਮਾਪਤੀ ਹੋਵੇਗੀ। ਸੋ ਆਓ ਪਿਆਰ ਸਾਹਿਤ ਸਾਰੀਆਂ ਸੰਗਤਾਂ ਮਿਲ ਕਰਕੇ ਬਾਣੀ ਦਾ ਕੀਰਤਨ ਗਾਇਨ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਪਿਆਰੀ ਸਾਧ ਸੰਗਤ ਜੀ, ਅੱਜ ਟਾਟਲਾ ਪਰਿਵਾਰ ਅਤੇ ਟੌਂਕ ਪਰਿਵਾਰ ਬੱਚਿਆਂ ਦੇ ਜਨਮਦਿਨ ਦੀ ਖੁਸ਼ੀ ਵਿੱਚ ਗੁਰੂ ਸਾਹਿਬਾਂ ਦਾ ਓਟ ਆਸਰਾ ਲੈ ਰਿਹਾ ਹੈ। ਕਾਕਾ ਆਸਾਨ ਸਿੰਘ ਟੌਂਕ ਦੇ ਜਨਮਦਿਨ ਦੀ ਖੁਸ਼ੀ ਵਿੱਚ ਬੱਚੀ ਅਲੀਨਾ ਕੌਰ ਟਾਟਲਾ ਅਤੇ ਬੱਚਾ ਕੈਮਰਨ ਸਿੰਘ ਟਾਟਲਾ ਦੇ ਜਨਮ ਦੀ ਖੁਸ਼ੀ ਵਿੱਚ ਦੋਨਾਂ ਪਰਿਵਾਰਾਂ ਵੱਲੋਂ ਅੱਜ ਦਾ ਇਹ ਪ੍ਰੋਗਰਾਮ ਉਲੀਕਿਆ ਗਿਆ। ਸੋ ਬੜੇ ਪਿਆਰ ਦੇ ਨਾਲ ਸੇਵਕ ਪਰਿਵਾਰ ਨੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਦਰ ਘਰ ਦੀਆਂ ਹਾਜ਼ਰੀਆਂ ਭਰੀਆਂ ਹਨ। ਸੋ ਆਓ ਬੱਚਿਆਂ ਦੇ ਸੋਹਣੇ ਭਵਿੱਖ ਵਾਸਤੇ, ਬੱਚਿਆਂ ਦੀ ਚੜ੍ਹਦੀ ਕਲਾ ਵਾਸਤੇ, ਬੱਚਿਆਂ ਦੀ ਤੰਦਰੁਸਤੀ ਵਾਸਤੇ, ਬੱਚਿਆਂ ਦੀ ਉੱਚ ਵਿੱਦਿਆ ਵਾਸਤੇ ਆਪਾਂ ਸਾਰਿਆਂ ਨੇ ਅਰਦਾਸ ਬੇਨਤੀ ਕਰਨੀ ਹੈ, ਬੱਚਿਆਂ ਨੂੰ ਅਸੀਸਾਂ ਦੇਣੀਆਂ ਨੇ। ਸੋ ਰੱਬੀ ਬਾਣੀ ਦੇ ਕੁਝ ਸ਼ਬਦ ਸੇਵਕ ਪਰਿਵਾਰ ਵੱਲੋਂ ਉਚੇਚੇ ਤੌਰ ਤੇ ਗਾਇਨ ਕਰਨ ਵਾਸਤੇ ਹੁਕਮ ਕੀਤਾ ਗਿਆ ਹੈ। ਸੋ ਆਓ ਪਿਆਰ ਦੇ ਨਾਲ, ਮੈਂ ਕੋਸ਼ਿਸ਼ ਕਰਾਂਗਾ ਸਮੇਂ ਦੇ ਵਿੱਚ ਰਹਿ ਕੇ ਇਹਨਾਂ ਸਾਰੇ ਸ਼ਬਦਾਂ ਦਾ ਗਾਇਨ ਕਰ ਸਕਾਂ। ਅੰਮ੍ਰਿਤਮਈ ਬਾਣੀ ਦਾ ਸ਼ਬਦ, ਪੂਤਾ ਮਾਤਾ ਕੀ ਆਸੀਸ, ਨਿਮਖ ਨਾ ਬਿਸਰੋ ਤੁਮਕੋ ਹਰ ਹਰ, ਸਦਾ ਭਜੋ ਜਗਦੀਸ਼।

ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਕੀ ਅਸੀਸ ਬਖਸ਼ਿਸ਼ ਕਰਦੀ ਹੈ? ਉਤਾ ਮਾਤਾ ਕੀ ਆਸੀਸ, ਨਿਮਖ ਨਾ ਬਿਸਰੋ ਤੁਮ ਕੋ ਹਰ ਹਰ, ਸਦਾ ਭਜੋ ਜਗਦੀਸ਼। ਤੇਰੇ ਤੋਂ ਰੱਬ ਦਾ ਨਾਮ ਇੱਕ ਨਿਮਖ ਪਰ ਵਾਸਤੇ ਵੀ ਨਾ ਵਿਛੜੇ, ਹਮੇਸ਼ਾ ਤੂੰ ਗੁਰੂ ਚਰਨਾਂ ਨਾਲ ਜੁੜਿਆ ਰਵੇਂ। ਹੇ ਬੱਚਿਆ, ਗੁਰੂ ਚਰਨਾਂ ਦੇ ਨਾਲ ਤੇਰੀ ਪ੍ਰੀਤ ਬਣੀ ਰਵੇ, ਤੇਰੀ ਸਾਂਝ ਬਣੀ ਰਵੇ, ਤੇ ਸੰਤ ਸੰਗ ਤੇਰੀ ਪ੍ਰੀਤ, ਸੰਤ ਜਨਾਂ ਦੇ ਨਾਲ। ਸੰਤ ਜਨ ਕੌਣ ਨੇ? ਜਿਨ੍ਹਾਂ ਸਾਸ ਗਿਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ, ਧਨ ਸੇ ਸੇਈ ਨਾਨਕਾ ਪੂਰਨ ਸੋਈ ਸੰਤ। ਕੋਈ ਗਿੱਟਿਆਂ ਤੱਕ ਲੰਬਾ ਚੋਲਾ ਪਾ ਕੇ ਜ਼ਰੂਰੀ ਨਹੀਂ ਸੰਤ ਹੋਵੇ, ਕੋਈ ਗੋਲ ਦਸਤਾਰ ਸਜਾ ਕੇ ਜ਼ਰੂਰੀ ਨਹੀਂ ਸੰਤ ਹੋਵੇ। ਬਹਿਰੂਪੀਏ ਵੀ ਸਾਡੀ ਕੌਮ ਵਿੱਚ ਬਹੁਤ ਤੁਰੇ ਫਿਰਦੇ ਨੇ। ਤੇ ਗੁਰੂ ਪਿਆਰਿਓ, ਕੋਈ ਪੈਂਟ ਕੋਟ ਵਿੱਚ ਵੀ ਸੰਤ ਹੋ ਸਕਦਾ, ਖਿਆਲ ਕਰਨਾ।

ਸਤਿਗੁਰਾਂ ਨੇ ਸੰਤ ਦੀ ਪਰਿਭਾਸ਼ਾ ਜੋ ਬਾਣੀ ਅੰਦਰ ਦੱਸੀ ਹੈ, ਜਿਨ੍ਹਾਂ ਸਾਸ ਗਿਰਾਸ ਨਾ ਵਿਸਰੈ, ਜਿਨ੍ਹਾਂ ਤੋਂ ਰੱਬ ਦਾ ਨਾਮ ਇੱਕ ਛਿਣ ਭਰ ਵਾਸਤੇ ਵੀ ਵਿਛੜਦਾ ਨਹੀਂ, ਭਾਵ ਕਿ ਜਿਨ੍ਹਾਂ ਦੀ ਲਿਵ ਪ੍ਰਭੂ ਦੇ ਚਰਨਾਂ ਦੇ ਨਾਲ ਹਮੇਸ਼ਾ ਜੁੜੀ ਰਹਿੰਦੀ ਹੈ। ਕੋਈ ਵੀ ਉਹ ਕੰਮ ਕਾਜ ਕਰਦੇ ਨੇ, ਕਿਰਤ ਕਰਦੇ ਨੇ, ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ, ਚਿੱਤ ਉਹਨਾਂ ਦਾ ਪਰਮਾਤਮਾ ਦੇ ਨਾਲ ਜੁੜਿਆ ਰਹੇ, ਹੱਥ ਕਿਰਤ ਵਿੱਚ ਲੱਗੇ ਰਹਿਣ, ਉਹੀ ਸੰਤ ਅਖਵਾਉਣ ਦੇ ਹੱਕਦਾਰ ਨੇ। ਗੁਰੂ ਪਿਆਰਿਓ, ਸਾਹਿਬ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਕਿ ਇਹੋ ਜਿਹੇ ਗੁਰਮੁਖ ਜਨਾਂ ਦੇ ਨਾਲ ਬੱਚਿਆ ਤੁਹਾਡੀ ਪ੍ਰੀਤ ਬਣੇ, ਤੁਹਾਡਾ ਸਰਕਲ ਵਧੀਆ ਹੋਵੇ, ਮਾੜੀ ਸੰਗਤ ਤੋਂ ਬਚਿਆ ਰਵੇ। ਸੋ ਇਹ ਬਾਣੀ ਦੀ ਅਸੀਸ ਹੈ ਜੋ ਸ਼ਬਦ ਪਰਿਵਾਰ ਨੇ ਹੁਕਮ ਕੀਤਾ ਸੀ ਗਾਇਨ ਕਰਨ ਵਾਸਤੇ। ਆਓ ਅਗਲਾ ਸ਼ਬਦ ਮਿਲ ਕਰਕੇ ਗਾਇਨ ਕਰੀਏ। ਸਤਿਗੁਰ ਹੋਏ ਦਿਆਲ ਤਾਂ ਸ਼ਰਧਾ ਪੂਰੀ ਹੈ, ਸਤਿਗੁਰ ਹੋਏ ਦਿਆਲ ਨਾ ਕਬ ਹੋਏ।

ਟੌਂਕ ਪਰਿਵਾਰ ਅਤੇ ਟਾਟਲਾ ਪਰਿਵਾਰ ਨੂੰ ਦਾਸ ਵੱਲੋਂ ਅਤੇ ਦਾਸ ਦੇ ਸਾਥੀ ਸਿੰਘਾਂ ਵੱਲੋਂ ਬਹੁਤ ਬਹੁਤ ਵਧਾਈਆਂ। ਸਤਿਗੁਰੂ ਜੀ ਕਿਰਪਾ ਕਰਨ, ਬੱਚਿਆਂ ਦੇ ਸਿਰ ਤੇ ਮਿਹਰਾਮਤ ਭਰਿਆ ਹੱਥ ਰੱਖਣ, ਬੱਚਿਆਂ ਨੂੰ ਸਿੱਖੀ ਸਿੱਧਕ ਭਰੋਸਾ ਨਾਮ ਦੀਆਂ ਦਾਤਾਂ, ਉੱਚ ਵਿਦਿਆ ਦੀਆਂ ਦਾਤਾਂ, ਤੰਦਰੁਸਤੀਆਂ ਬਖਸ਼ ਕੇ ਨਦਰੀ ਨਦਰ ਨਿਹਾਲ ਕਰਨ। ਸੋ ਬੇਅੰਤ ਮਾਇਆ ਸੰਗਤਾਂ ਵੱਲੋਂ ਕੀਰਤਨ ਦਾ ਸਤਿਕਾਰ ਕੀਤਾ ਗਿਆ। ਸਰਬੱਤ ਦੇ ਨਾਮ ਸਤਿਗੁਰੂ ਜੀ ਆਪ ਜਾਣਦੇ ਨੇ। ਤਿੱਚਰ ਮੂਲ ਨਾ ਥੋੜੀ ਦੋ, ਚਿੱਚਰ ਆਪ ਕਿਰਪਾਲ, ਸ਼ਬਦ ਅਖੁੱਟ ਬਾਬਾ ਨਾਨਕਾ, ਖਾਹੇ ਖਰਚ ਧਨ ਮਾਲ। ਸਤਿਗੁਰੂ ਸਭਨਾਂ ਦੇ ਖਜ਼ਾਨੇ ਭਰਪੂਰ ਰੱਖਣ, ਕਾਰੋਬਾਰਾਂ ਵਿੱਚ ਵਾਧੇ, ਕਿਰਤ ਕਮਾਈਆਂ ਚ ਬਰਕਤਾਂ ਪਾਉਣ। ਆਓ ਪਿਆਰਿਓ ਆਨੰਦ ਸਾਹਿਬ ਜੀ ਦੇ ਪਾਠ ਕਰੀਏ, ਉਪਰੰਤ ਅਰਦਾਸ ਵਿੱਚ ਜੁੜਨਾ ਕਰਾਂਗੇ।

ਵਾਹਿਗੁਰੂ ਜੀ ਕੀ ਫਤਿਹ। ਨਾ ਖੁਸ਼ੀਆਂ ਪਾਤਸ਼ਾਹੀਆਂ ਜਿਸ ਸਤਿਗੁਰ ਨਜ਼ਰ ਕਰੇ, ਨਿਮਕੇ ਖਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ, ਅਲਾਹੀਵੰਡ ਦੇ ਕੀਰਤਨ ਅਤੇ ਪਾਠ ਸਰਵਣ ਕਰਕੇ ਬਖਸ਼ਾਂ ਲੈ ਰਹੀ ਪਰਮ ਸਤਿਕਾਰ ਜੋ ਸਾਧਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬਾਂ ਦੀ ਪਾਰ ਬਖਸ਼ਿਸ਼ ਹੋਈ ਹੈ ਕਿ ਕਾਕਾ ਅਸਾਨ ਟਾਂਕ ਦੇ ਸਤਾਰਵੇਂ ਜਨਮਦਿਨ ਨੂੰ ਮਨਾਉਂਦੇ ਹੋਏ ਟਾਂਕ ਪਰਿਵਾਰ ਨੇ ਅਤੇ ਬੱਚੀ ਅਲੀਨਾ ਕੌਰ ਟਾਟਲਾ ਅਤੇ ਬੱਚਾ ਐਮਰਨ ਟਾਟਲਾ, ਐਮਰ ਸਿੰਘ ਟਾਟਲਾ ਦੇ ਜਨਮਦਿਨਾਂ ਨੂੰ ਮਨਾਉਂਦੇ ਹੋਏ ਟਾਟਲਾ ਪਰਿਵਾਰ ਵੱਲੋਂ, ਦੋਹਾਂ ਪਰਿਵਾਰਾਂ ਵੱਲੋਂ ਇਲਾਹੀ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਅਤੇ ਇਲਾਹੀ ਬਾਣੀ ਦੇ ਕੀਰਤਨ ਕਰਵਾਏ ਗਏ ਨੇ ਸੇਵਾ। ਸੋ ਦੋਨਾਂ ਪਰਿਵਾਰਾਂ ਦੀ ਸੇਵਾ ਗੁਰੂ ਥਾਂ ਪਾਇਆ, ਚੜ੍ਹਦੀਆਂ ਕਲਾਂ ਬਖਸ਼ੇ, ਬੱਚਿਆਂ ਨੂੰ ਲੰਮੀਆਂ ਉਮਰਾਂ ਤੰਦਰੁਸਤੀਆਂ, ਚੜ੍ਹਦੀਆਂ ਕਲਾਂ ਬਖਸ਼ਦਾ ਹੋਇਆ ਬੇਅੰਤ ਬੇਅੰਤ ਉੱਚ ਵਿੱਦਿਆ ਬਖਸ਼ੇ ਗੁਰੂ, ਅਤੇ ਨਾਲ ਉਹ ਆਪਣੇ ਮਾਤਾ ਪਿਤਾ ਅਤੇ ਦੇਸ਼ ਕੌਮ ਦੇ ਸੇਵਾਦਾਰ ਬਣਨ। ਆਪ ਜੀ ਨੇ ਕੀਰਤਨ ਦੇ ਵਿੱਚ ਬੜਾ ਸੁੰਦਰ ਸ਼ਬਦ ਸਰਵਣ ਕੀਤਾ ਸੀ, ਪੂਤਾ ਮਾਤਾ ਕੀ ਅਸੀਸ ਨਿਮਕ ਨਾ ਵਿਸਰੋ, ਤੁਮਕੋ ਹਰ ਹਰ ਸਦੋ ਸਦਾ ਭਜੋ ਜਗਦੀਸ਼। ਭਾਵ ਇਹ ਹੈ ਕਿ ਮਾਂ ਆਪਣੇ ਬੱਚੇ ਨੂੰ ਇਹ ਅਸੀਸ ਦੇ ਰਹੀ ਆ ਕਿ ਪਰਮਾਤਮਾ ਤੈਨੂੰ ਕਦੇ ਨਾ ਭੁੱਲੇ। ਇਹ ਇਕੱਲੀ ਸਾਡੇ ਵਾਸਤੇ ਨਹੀਂ ਹੈ ਜੀ, ਬਾਣੀ ਹੈ ਸਾਰਿਆਂ ਲਈ ਸਾਂਝੀ ਸਿੱਖਿਆ ਹੁੰਦੀ ਹੈ ਅਤੇ ਹਰੇਕ ਲਈ ਉਮਰ ਦਾ ਨਹੀਂ ਚਾਹੇ ਕੋਈ ਬੰਦਾ ਇਹਦੇ ਵਿੱਚ। ਇਹ ਸਾਡੇ ਲਈ ਵੀ ਹੈ ਕਿ ਆਪਾਂ ਵੀ ਗੁਰੂ ਦੀ ਬਾਣੀ ਨਾਲ ਨਾਮ ਨਾਲ ਜੁੜਨਾ, ਸੇਵਾ ਸੇਵਨ ਨਾਲ ਜੁੜ ਕੇ ਇਹ ਜੀਵਨ ਸਫਲਾ ਕਰਨਾ, ਕਿਉਂਕਿ ਭਈ ਪ੍ਰਾਪਤ ਮਨੁੱਖ ਦੇ ਹੋ ਰਹੀ ਆ, ਗੋਦ ਮਿਲਣ ਕੀ ਇਹ ਤੇਰੀ ਬੜੀ ਆ, ਅਵਰ ਕਾਜ ਤੇਰੇ ਕਿਤੇ ਨਕਾਮ, ਮੇਰੀ ਸਾਧ ਸੰਗਤ ਭਜ ਕੇ ਉਹ ਨਾਮ। ਸੋ ਆਪਾਂ ਵੀ ਅਰਦਾਸ ਕਰੀ ਗੁਰੂ ਪਾਸ ਕਿ ਸਾਨੂੰ ਵੀ ਗੁਰੂ ਆਪਣੇ ਨਾਮ ਦੀ ਦਾਤ, ਸੇਵਾ ਸੇਵਨ ਦੀਆਂ ਦਾਤਾਂ ਬਖਸ਼ਦਾ ਰਹੇ, ਸਭ ਨੂੰ ਚੜ੍ਹਦੀਆਂ ਕਲਾਂ ਬਖਸ਼ੇ। ਅਤੇ ਇੱਥੇ ਧੰਨਵਾਦ ਹੈ ਟਾਂਕ ਅਤੇ ਟਾਟਲਾ ਪਰਿਵਾਰ ਦਾ ਜਿਨ੍ਹਾਂ ਨੇ ਇਹ ਸਾਰਾ ਪ੍ਰੋਗਰਾਮ ਰਲ ਕੇ ਕੀਤਾ। ਉਹਨਾਂ ਦੋਨਾਂ ਪਰਿਵਾਰਾਂ ਵੱਲੋਂ ਹੀ ਆਪ ਸਮੂਹ ਸੰਗਤਾਂ ਦਾ ਦੂਰੋਂ ਨੇੜਿਓਂ ਆ ਕੇ ਅੱਜ ਤੰਤਰ ਗੁਰੂ ਗ੍ਰੰਥ ਸਾਹਿਬ ਜੀ ਦਰਬਾਰ ਦੀਆਂ ਹਾਜ਼ਰੀਆਂ ਭਰਨ ਲਈ ਹਾਰਦਿਕ ਹਾਰਦਿਕ ਧੰਨਵਾਦ। ਕਿਉਂਕਿ ਆਪਾਂ ਸਾਰੇ ਰੁਝੇਵੇਂ ਭਰੇ ਜੀਵਨ ਬਤੀਤ ਕਰ ਰਹੇ ਹਾਂ ਅਤੇ ਉਸ ਦੇ ਵਿੱਚੋਂ ਵੀ ਸਮਾਂ ਕੱਢਣਾ ਬੜਾ ਔਖਾ ਹੋ ਜਾਂਦਾ ਕਈ ਵਾਰੀ, ਅਤੇ ਆਪ ਜੀ ਨੇ ਬੜੀ ਕਿਰਪਾ ਕੀਤੀ ਹੈ ਆ ਕੇ ਅੱਜ ਹਾਜ਼ਰੀਆਂ ਭਰਨ ਦੀ, ਅਤੇ ਨਾਲ ਇਲਾਹੀ ਬਾਣੀ ਦੇ ਪਾਠ ਅਤੇ ਕੀਰਤਨ ਸਰਵਣ ਕਰਨ ਦੀ ਆਪ ਜੀ ਨੇ ਬਹੁਤ ਕਿਰਪਾ ਕੀਤੀ। ਆਪ ਜੀ ਦਾ ਫਿਰ ਦੋਵਾਂ ਪਰਿਵਾਰਾਂ ਨੂੰ ਹਾਰਦਿਕ ਹਾਰਦਿਕ ਧੰਨਵਾਦ, ਅਤੇ ਨਾਲ ਉਹਨਾਂ ਵੱਲੋਂ ਹੁਣ ਗੁਰੂ ਕੇ ਲੰਗਰ ਦੀ ਸੇਵਾ ਹੋਈ ਆ, ਬੇਨਤੀ ਹੈ ਆਪ ਜੀ ਦਾ ਲੰਗਰ ਛੱਕ ਕੇ ਜਾਣ ਦੀ ਕਿਰਪਾ ਕਰਨੀ ਸਭ ਨੇ, ਅਤੇ ਚਾਹ ਪਾਣੀ ਦੇ ਲੰਗਰ ਵੀ ਤਿਆਰ ਨੇ, ਜਿਸ ਨੇ ਚਾਹ ਪਾਣੀ ਛਕਣਾ ਉਹ ਵੀ ਛਕਣ ਦੀ ਕਿਰਪਾ ਕਰਨ। ਅਤੇ ਆਓ ਹੁਣ ਆਪਾਂ ਫਤਿਹ ਸਾਂਝੀ ਕਰੀਏ ਅਤੇ ਇੱਥੇ ਸਮਾਪਤੀ ਹੋਵੇਗੀ ਜੀ। ਵਾਹਿਗੁਰੂ ਜੀ ਕਾ ਖਾਲਸਾ। ਹਾਂ, ਇੱਥੇ ਇੱਕ ਦੋ ਹੋਰ ਧੰਨਵਾਦ ਕਰਨੇ ਨੇ। ਧੰਨਵਾਦ ਹੈ ਭਾਈ ਸਾਹਿਬ ਭਾਈ ਸਤਨਾਮ ਸਿੰਘ ਜੀ ਅਤੇ ਉਹਨਾਂ ਦੇ ਜਥੇ ਦਾ, ਜਿਨ੍ਹਾਂ ਨੇ ਸਾਨੂੰ ਇਲਾਹੀ ਬਾਣੀ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਅਤੇ ਇਲਾਹੀ ਬਾਣੀ ਦੇ ਕੀਰਤਨ ਵੀ ਸਰਵਣ ਕਰਵਾਏ ਨੇ। ਬੜੇ ਬਹੁਤ ਹੀ ਢੁੱਕਵੇਂ ਸ਼ਬਦ ਸਨ, ਦੋਨੋਂ ਹੀ ਦੋਨੋਂ ਤਿੰਨੇ ਸ਼ਬਦ ਜਿਹੜੇ ਸਨ ਉਹਨਾਂ ਦੇ ਢੁੱਕਵੇਂ ਸਨ। ਉਹ ਇਹ ਠੀਕ ਹੈ, ਪਰਿਵਾਰ ਵੱਲੋਂ ਬੇਨਤੀ ਹੋਈ ਸੀ ਪਰ ਸ਼ਬਦ ਢੁੱਕਵੇਂ ਉਹੀ ਨੇ ਸਾਰੇ। ਹਾਂਜੀ, ਸੋ ਉਹਨਾਂ ਦਾ ਹਾਰਦਿਕ ਹਾਰਦਿਕ ਧੰਨਵਾਦ। ਅਤੇ ਆਓ ਹੁਣ ਫਤਿਹ ਸਾਂਝੀ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ। ਹਾਂ, ਇੱਕ ਬੇਨਤੀ ਹੋਰ ਹੈਗੀ ਜੀ। ਬਹੁਤ ਸਾਰੇ ਨੇ ਅੱਜ ਮਾਇਆ ਵੀ ਭੇਟਾ ਕੀਤੀ ਹੈ, ਰਸੀਦਾਂ ਕਟਵਾਈਆਂ, ਸਾਰਿਆਂ ਦਾ ਹਾਰਦਿਕ ਹਾਰਦਿਕ ਧੰਨਵਾਦ। ਨਾਲ ਅਰਦਾਸ ਹੈ ਮੇਰੀ ਗੁਰੂ ਪਾਸ ਕੇ ਗੁਰੂ ਉਹਨਾਂ ਦੀ ਮਾਇਆ ਸਫਲੀ ਕਰੇ, ਸਭ ਪਰਿਵਾਰਾਂ ਨੂੰ ਚੜ੍ਹਦੀਆਂ ਕਰਾਂ, ਤੰਦਰੁਸਤੀਆਂ ਖੁਸ਼ੀਆਂ ਖੇੜਾਂ ਬਖਸ਼ਦਾ ਹੋਇਆ ਗੁਰੂ ਸਭ ਨੂੰ ਨਾਮਦਾਨ ਸੇਵਾ ਸੇਵਨ ਦਾਤਾਂ ਦੀ ਬਖਸ਼ਿਸ਼ ਕਰੇ ਜੀ। ਗੁਰੂ ਸੇਵਾ ਥਾਂ ਪਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਨੀ ਜੋ ਪਾਵੈ ਸੋ ਕਾਰ ਕਰਾਵੈ ਨਾਨਕ ਦ੍ਰਿਸ਼ਟੀ ਅਵਰ ਨਾ ਆਵੈ। ਕਹੋ ਮਾਨਕ ਤੇ ਕਿਆ ਹੋਇਆ ਆਵੇ ਜੋ ਤਿਸ ਭਾਵੈ ਸੋਈ ਕਰਾਵੇ ਇਸਕੇ ਹਾਥ ਹੋਏ ਤਾਂ ਸਭ ਕਿਛ ਲੇ ਜੋ ਤਿਸ ਭਾਵੈ ਸੋਈ ਕਰੇ ਅਨਜਾਨਤ ਵਿਖਿਆ ਮੈਂ ਰਚਿਆ ਜੇ ਜਾਣਤ ਆਪਣ ਆਪ ਬਚੈ ਪਰ ਮੈਂ ਪੂਲਾ ਦੈ ਦਿਸ ਧਾਵੈ ਨਿਮਕ ਮਾਹੇ ਚਾਰ ਕੁੰਡ ਫਿਰੇ ਆਵੈ ਕਰ ਕਿਰਪਾ ਜਿਸ ਆਪਣੀ ਭਗਤ ਤੇ ਨਾਨਕ ਦੇ ਜੰਨਾ ਮਿਲੇ ਖਿਨ ਮੈਂ ਨੀਚ ਕੀਟ ਕੋ ਰਾਜ ਪਾਰ ਰਮ ਗਰੀਬ ਰਿਵਾਜ ਤਾਂ ਜਾ ਕਾ ਦ੍ਰਿਸ਼ਟ ਕਛੂ ਨਾ ਆਵੈ ਤਿਸ ਤਤਕਾਲ ਦੈ ਦਿਸ ਪ੍ਰਗਟਾਵੈ ਜਾ ਕੋ ਆਪਣੀ ਕਰੈ ਬਖਸੀਸ ਤਾਂ ਕਾ ਲੇਖਾ ਨਗਨੈ ਜਗਦੀਸ਼ ਜਿਉ ਪਿੰਡ ਸਭ ਤਿਸਕੀ ਰਾਸ ਘਟ ਘਟ ਪੂਰਨ ਬ੍ਰਹਮ ਪ੍ਰਕਾਸ ਆਪਣੀ ਬਣਤ ਆਪ ਬਣਾਈ ਨਾਨਕ ਜੀ ਵੈ ਦੇਖ ਬਡਾਈ ਇਸਕਾ ਬਲ ਨਾਹੀ ਇਸ ਹਾਥ ਕਰਨ ਕਰਾਵਨ ਸਰਬ ਕੋ ਨਾਥ ਆਗਿਆਕਾਰੀ ਬਪਰਾ ਜੀਓ ਜੋ ਤਿਸ ਭਾਵੈ ਸੋਈ ਫੁੰਥੀਓ ਕਭੂ ਊਚ ਨੀਚ ਮੈਂ ਬਸੇ ਕਭੂ ਸੋਗ ਹਰ ਕਰੰਗ ਹਸੈ ਕਭੂ ਨਿੰਦ ਚਿੰਦ ਵਿਵਹਾਰ ਕਭੂ ਊਬ ਆਕਾਸ ਪਿਆਰ ਕਭੂ ਬੇਤਾ ਬ੍ਰਹਮ ਵਿਚਾਰ ਨਾਨਕ ਆਪ ਮਿਲਾਵਣਹਾਰ ਕਭੂ ਨਿਰਤ ਕਰੈ ਬਹੁ ਭਾਂਤ ਕਭੂ ਸੋਏ ਰਹੈ ਦਿਨ ਰਾਤ ਕਭੂ ਮਹਾਂਕ੍ਰੋਧ ਬਿਕਰਾਲ ਕਭੂ ਸਰਬ ਕੀ ਹੂਤਰਵਾਲ ਕਭੂ ਹੋਏ ਬਹਿ ਬਟ ਰਾਜਾ ਕਭੂ ਭਿਖਾਰੀ ਨੀਚ ਕਾ ਸਾਜਾ ਕਭੂ ਅਬ ਕੀਰਤਮੈ ਆਵੈ ਕਭੂ ਭਲਾ ਭਲਾ ਕਹਾਵੈ ਜੋ ਪ੍ਰਭ ਰਾਖੈ ਤਿਵਹੀ ਰਹੈ ਗੁਰਪ੍ਰਸਾਦ ਨਾਨਕ ਸਚ ਕਹੈ ਕਭੂ ਹੋਏ ਪੰਡਿਤ ਕਰੈ ਬਖਿਆਨ ਕਭੂ ਮੋਹਨ ਧਾਰੀ ਲਾਵੈ ਧਿਆਨ ਕਭੂ ਤਟ ਤੀਰਥ ਇਸ਼ਨਾਨ ਕਭੂ ਸੇ ਸਾਧਕ ਮੁਖ ਗਿਆਨ ਕਭੂ ਕੀਟ ਹਸ ਪਤੰਗ ਹੋਏ ਜੀਆ ਅਨਕ ਜੋਨ ਪਰਮੈ ਪਰਮੀਆ ਨਾਨਾ ਰੂਪ ਜੋ ਸੁਆਂਗੀ ਦਿਖਾਵੈ ਜੋ ਪ੍ਰਭਾਵੈ ਤਵੈ ਨਚਾਵੈ ਜੋ ਤਿਸ ਭਾਵੈ ਸੋਈ ਹੋਏ ਨਾਨਕ ਦੂਜਾ ਅਵਰ ਨਾ ਕੋਏ ਕਭੂ ਸਾਧ ਸੰਗਤ ਇਹ ਪਾਵੈ ਉਸ ਅਸਥਾਨ ਤੇ ਬਹੁਰ ਨਾ ਆਵੈ ਅੰਤਰ ਹੋਏ ਗਿਆਨ ਪ੍ਰਗਾਸ ਉਸ ਅਸਥਾਨ ਕਾ ਨਹੀਂ ਬਿਨਾਸ ਮੰਤਨ ਨਾਮ ਰਤੇ ਇੱਕ ਰੰਗ ਸਦਾ ਵਸੈ ਪਾਰ ਬ੍ਰਹਮ ਕੇ ਸੰਗ ਜੂ ਜਲ ਮੈਂ ਜਲ ਆਏ ਖਟਾਨਾ ਤਿਉਂ ਜੋਤੀ ਸੰਗ ਜੋਤ ਸਮਾਨਾ ਮਿਟ ਗਏ ਗਵਨ ਪਾਏ ਬਿਸਰਾਮ ਨਾਨਕ ਪ੍ਰਭ ਕਹਿ ਸਤ ਕੁਰਬਾਨ ਸਲੋਕ ਸੁਖੀ ਵਸੈ ਮਸਕੀਨੀਆ ਆਪ ਨਿਵਾਰ ਤਲੇ ਬਡੇ ਬਡੇ ਅਹੰਕਾਰੀਆਂ ਨਾਨਕ ਗਰਭ ਗਲੇ ਅਸ਼ਪਦੀ ਜਿਸਕੇ ਅੰਤਰ ਰਾਜ ਮਾਨਸੋ ਨਰਕ ਪਾਤੀ ਹੋਵ ਸਵਾਨ ਜੋ ਜਾਣੈ ਮੈਂ ਜੋ ਬਨਵੰਤ ਸੋ ਹੋਵਤ ਬਿਸ਼ਟਾ ਕਾ ਜੰਤ ਆਪਸ ਕੋ ਕਰਮਵੰਤ ਕਹਾਵੈ ਜਨਮ ਮਰੈ ਬਹੁ ਜੋਨ ਪਰਮਾਵੈ ਧਨ ਭੂਮਿਕਾ ਜੋ ਕਰੈ ਗੁਮਾਨ ਸੋ ਮੂਰਖ ਅੰਧਾ ਅਗਿਆਨ ਕਰ ਕਿਰਪਾ ਜਿਸਕੇ ਹਿਰਦੈ ਗਰੀਬੀ ਬਸਾਵੈ ਨਾਨਕ ਇਹਾਂ ਮੁਕਤ ਆਗੈ ਸੁਖ ਪਾਵੈ ਧਨਵੰਤਾ ਹੋਏ ਕਰ ਗਰਬਾਵੈ ਤਿਨ ਸਮਾਨ ਕਾ ਸੰਗ ਨਾ ਜਾਵੈ ਬਹੁ ਲਸਕਰ ਮਾਨਕ ਉਪਰ ਕਰੇ ਆਸ ਪਲ ਭੀਤਰ ਤਾਂ ਕਾ ਹੋਏ ਬਿਨਾਸ਼ ਸਭ ਤੇ ਆਪ ਜਾਣੈ ਬਲਵੰਤ ਖਿਨ ਮੈਂ ਹੋਏ ਜਾਏ ਪਸਮੰਤ ਕਿਸੇ ਨ ਬਧੈ ਆਪ ਅਹੰਕਾਰੀ ਧਰਮ ਰਾਏ ਤਿਸ ਕਰੇ ਖੁਆਰੀ ਗੁਰਪ੍ਰਸਾਦ ਜਾਂ ਕਾ ਮਿਟੈ ਅਪਮਾਨ ਸੋ ਜਨ ਨਾਨਕ ਦਰਗੈ ਪ੍ਰਵਾਨ ਕੋਟ ਕਰਮ ਕਰੈ ਹਉ ਧਾਰੇ ਸਰਮ ਪਾਵੈ ਸਗਲੇ ਬਿਸ ਬਿਰਥਾਰੇ ਅਨਕ ਤਪੱਸਿਆ ਕਰੈ ਅਹੰਕਾਰ ਨਰਕ ਸੁਰਗ ਫਿਰ ਫਿਰੇ ਅਵਤਾਰ ਅਨਕ ਜਤਨ ਕਰ ਆਤਮ ਨਹੀਂ ਤਰਵੈ ਹਰ ਦਰਗੇ ਕਹੋ ਕੈਸੇ ਗਵੈ ਆਪਸ ਕੋ ਜੋ ਭਲਾ ਕਹਾਵੈ ਤਿਸੇ ਭਲਾਈ ਨਿਕਟ ਨਾ ਆਵੈ ਸਰਬ ਕੀ ਰੇਨ ਜਾਂ ਕਾ ਮਨ ਹੋਏ ਕਹੋ ਨਾਨਕ ਤਾਂ ਕੀ ਨਿਰਮਲ ਸੋਏ ਜਬ ਲਗ ਜਾਣੈ ਮੁਝਤੇ ਕਛ ਹੋਏ ਤਬ ਇਸ ਕੋ ਸੁਖ ਨਾ ਹੀ ਕੋਏ ਜਬ ਇਹ ਜਾਣੈ ਮੈਂ ਕਿਛ ਕਰਤਾ ਤਬ ਲਗ ਗਰਭ ਜੋਨ ਮੈਂ ਫਿਰਤਾ ਜਬ ਧਾਰੇ ਕਉ ਬੈਰੀ ਮੀਤ ਤਬ ਲਗ ਨੇ ਚਲ ਨਾ ਹੀ ਚੀਤ ਜਬ ਲਗ ਮੋਹ ਮਗਨ ਸੰਗ ਮਾਏ ਤਬ ਲਗ ਧਰਮ ਰਾਏ ਦੇ ਸਜਾਏ ਪ੍ਰਭ ਕਿਰਪਾ ਤੇ ਬੰਧਨ ਟੂਟੈ ਗੁਰਪ੍ਰਸਾਦ ਨਾਨਕ ਕਉ ਛੂਟੈ ਸਹਿਸ ਕਟੇ ਲਕੋਟ ਧਾਵੈ ਤ੍ਰਿਪਤ ਨਾ ਆਵੈ ਮਾਇਆ ਪਾਛੇ ਪਾਵੈ ਅਨਕ ਭੋਗ ਵਿਖਿਆ ਕੇ ਕਰੈ ਨਾ ਤ੍ਰਿਪਤਾਵੈ ਖਪ ਖਪ ਮਰੈ ਬਿਨਾ ਸੰਤੋਖ ਨਹੀਂ ਕਉ ਰਾਜੇ ਸੁਪਨ ਮਨੋਰਥ ਬਿਰਤੇ ਸਭ ਕਾਜੇ ਨਾਮ ਰੰਗ ਸਰਬ ਸੁਖ ਹੋਏ ਬਡ ਭਾਗੀ ਕਿਸੇ ਪ੍ਰਾਪਤ ਹੋਏ ਕਰਨ ਕਰਾਵਣ ਆਪੇ ਆਪ ਸਦਾ ਸਦਾ ਨਾਨਕ ਹਰ ਜਾਪ ਕਰਨ ਕਰਾਵਣ ਕਰਨੇ ਹਾਰ ਇਸਕੇ ਹਾਥ ਕਹਾ ਵਿਚਾਰ ਜੈਸੇ ਦ੍ਰਿਸ਼ ਕਰੈ ਤੈਸਾ ਹੋਏ ਆਪੇ ਆਪ ਆਪ ਪ੍ਰਭ ਸੋਏ ਜੋ ਕਿਛ ਕੀਨੋ ਸੋ ਆਪਣੇ ਰੰਗ ਸਭ ਤੇ ਦੂਰ ਸਭ ਨੂੰ ਕਹਿ ਸੰਗ ਬੂਝੈ ਦੇਖਿਆ ਕਰੇ ਵਿਵੇਕ ਆਪੇ ਏਕ ਆਪੇ ਅਨੇਕ ਮਰੈ ਨਾ ਬਿਨਸੈ ਆਵੇ ਨਾ ਜਾਏ ਨਾਨਕ ਸਦ ਹੀ ਰਿਹਾ ਸਮਾਏ ਆਪ ਉਪਦੇਸੇ ਸਮਝੇ ਆਪ ਆਪੇ ਰਚਿਆ ਸਭ ਕੇ ਸਾਥ ਆਪ ਕੀਨੋ ਆਪਨ ਵਿਸਥਾਰ ਸਭ ਕਿਛ ਉਸਕਾ ਕਰਨੇ ਹਾਰ ਉਸ ਤੇ ਭਿੰਨ ਕਹੋ ਕਿਛ ਹੋਏ ਥਾਂਤ ਨੰਤਰ ਇਕੋਸ ਏਕੈ ਸੋਏ ਆਪਣੇ ਚਲਤ ਆਪ ਕਰਨੇ ਹਾਰ ਕੌਤਕ ਕਰੇ ਰੰਗ ਅਪਾਰ ਮਨ ਮਹਿ ਆਪ ਮਨ ਆਪਣੇ ਮਾਹੇ ਨਾਨਕ ਕੀਮਤ ਕਹਿਣ ਨਾ ਜਾਏ ਸਤ ਸਤ ਸਤ ਪ੍ਰਭ ਸਵਾਮੀ ਗੁਰਪ੍ਰਸਾਦ ਕਿਨੈ ਵਖਿਆਨੀ ਸੱਚ ਸੱਚ ਸਤ ਸਭ ਕੀਨਾ ਕੂੜ ਮਦੈ ਕਿਨੈ ਬਿਰਲੈ ਚੀਨਾ ਭਲਾ ਭਲਾ ਭਲਾ ਤੇਰਾ ਰੂਪ ਅਸੁੰਦਰ ਅਪਾਰ ਰੂਪ ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ।

ਪਦੀ ਸੰਤ ਕੇ ਦੁਖਨ ਆਰ ਜਾ ਘਟੈ ਸੰਤ ਕੇ ਦੁਖਨ ਜਮਤੇ ਨਹੀਂ ਛੁਟੈ ਸੰਤ ਕੇ ਦੁਖਨ ਸੁਖ ਸਭ ਜਾਏ ਸੰਤ ਕੇ ਦੁਖਨ ਨਰਕ ਮੈਂ ਪਾਏ ਸੰਤ ਕੇ ਦੁਖਨ ਮਤ ਹੋਏ ਮਲੀਨ ਸੰਤ ਕੇ ਦੁਖਨ ਸੋ ਬਾਤੇ ਹੀਨ ਸੰਤ ਕੇ ਹਤੇ ਕੋ ਰਖੈ ਨਾ ਕੋਏ ਸੰਤ ਕੇ ਦੁਖਨ ਥਾਨ ਭ੍ਰਸ਼ਟ ਹੋਏ ਸੰਤ ਕਿਰਪਾਲ ਕਿਰਪਾ ਜੇ ਕਰੇ ਨਾਨਕ ਸੰਤ ਸੰਗ ਨਿੰਦਕ ਵੀ ਤਰੈ ਸੰਤ ਕੇ ਦੁਖਨ ਤੇ ਮੁਖ ਭਵੈ ਸੰਤਨ ਕੇ ਦੁਖਨ ਕਾਗਜੋਂ ਲਵੈ ਸੰਤਨ ਕੇ ਦੁਖਨ ਸਰਪ ਜੋਨ ਪਾਏ ਸੰਤ ਕੇ ਦੁਖਨ ਤ੍ਰਿਗ ਜੋਨ ਕਿਰਮਾਏ ਸੰਤਨ ਕੇ ਦੁਖਨ ਤ੍ਰਿਸ਼ਨਾ ਮੈਂ ਜਲੈ ਸੰਤ ਕੇ ਦੁਖਨ ਸਭ ਕੋ ਛਲੈ ਸੰਤ ਕੇ ਦੁਖਨ ਤੇ ਸਭ ਜਾਏ ਸੰਤ ਕੇ ਦੁਖਨ ਨੀਚ ਨੀਚ ਆਏ ਸੰਤ ਦੁਖੀ ਕਾ ਥਾਉ ਕੋ ਨਾਹੇ ਨਾਨਕ ਸੰਤ ਪਾਵੈ ਤਾ ਓਏ ਵੀ ਗਤ ਪਾਹੇ ਸੰਤ ਕਾ ਨਿੰਦਕ ਮਹਾਤਾਈ ਸੰਤ ਕਾ ਨਿੰਦਕ ਖਿੰਟ ਕੰਨਾ ਪਾਈ ਸੰਤ ਕਾ ਨਿੰਦਕ ਮਹਾ ਤਿਆਰਾ ਸੰਤ ਕਾ ਨਿੰਦਕ ਪਰਮੇਸ਼ਰ ਮਾਰਾ ਸੰਤ ਕਾ ਨਿੰਦਕ ਰਾਜ ਤੇ ਹੀਨ ਸੰਤ ਕਾ ਨਿੰਦਕ ਦੁਖਿਆ ਅਰਦੀਨ ਸੰਤ ਕੇ ਨਿੰਦਕ ਕੋ ਸਰਬ ਰੋਗ ਸੰਤ ਕੇ ਨਿੰਦਕ ਕੋ ਸਦਾ ਵਿਯੋਗ ਸੰਤ ਕੀ ਨਿੰਦਾ ਦੁਖ ਮੈਂ ਦੁਖ ਨਾਨਕ ਸੰਤ ਪਾਵੇ ਤਾਂ ਉਸ ਕਾ ਵੀ ਹੋਏ ਮੋਗ ਸੰਤ ਕਾ ਦੁਖੀ ਸਦਾ ਪਵਿੱਤ ਸੰਤ ਕਾ ਦੁਖੀ ਕਿਸੇ ਕਾ ਨਹੀਂ ਮਿੱਤ ਸੰਤ ਕੇ ਦੁਖੀ ਕੋ ਡਾਣ ਲਾਗੈ ਸੰਤ ਕੇ ਦੁਖੀ ਕੋ ਸਭ ਤਿਆਗੈ ਸੰਤ ਕਾ ਦੁਖੀ ਮਹੰਕਾਰੀ ਸੰਤ ਕਾ ਦੁਖੀ ਸਦਾ ਬਿਕਾਰੀ ਸੰਤ ਕਾ ਦੁਖੀ ਜਨਮੈ ਮਰੈ ਸੰਤ ਕੀ ਦੁਖ ਨਾ ਸੁਖ ਤੇ ਟਰੈ ਸੰਤ ਕੇ ਦੁਖੀ ਕੋ ਨਾਹੀਂ ਠਾਉ ਨਾਨਕ ਸੰਤ ਪਾਵੇ ਤਾਂ ਲੈ ਮਿਲਾਏ ਸੰਤ ਕਾ ਦੁਖੀ ਅਧ ਬੀਜ ਤੇ ਟੁੱਟੈ ਸੰਤ ਕਾ ਦੁਖੀ ਕਿਤੇ ਕਾਜ ਨਾ ਪਹੁੰਚੈ ਸੰਤ ਕੇ ਦੁਖੀ ਕੋ ਉਦਿਆਨ ਭਰਮਾਈਏ ਸੰਤ ਕਾ ਦੁਖੀ ਉੱਜੜ ਪਾਈਐ ਸੰਤ ਕਾ ਦੁਖੀ ਅੰਤਰ ਤੇ ਥੋਥਾ ਜੋ ਸਾਸ ਬਿਨਾ ਮ੍ਰਿਤਕ ਕੀ ਲੋਥਾ ਸੰਤ ਕੇ ਦੁਖੀ ਕੀ ਜੜ ਕਿਛ ਨਾਹੀਂ ਆਪਣ ਬੀਜ ਆਪੇ ਹੀ ਖਾਹੇ ਸੰਤ ਕੇ ਦੁਖੀ ਕੋ ਅਵਰ ਨਾ ਰਾਖਣ ਹਾਰ ਨਾਨਕ ਸੰਤ ਪਾਵੇ ਤਾਂ ਲੈ ਉਬਾਰ ਸੰਤ ਕਾ ਦੁਖੀ ਇਉਂ ਬਿਲ ਲਾਏ ਜੋ ਜਲ ਬਿਹੂਨ ਮਛਲੀ ਤੜਫੜਾਏ ਸੰਤ ਕਾ ਦੁਖੀ ਭੁੱਖਾ ਨਹੀਂ ਰਾਜੇ ਜੂ ਪਾਵਕ ਇੰਦਨ ਨਹੀਂ ਧਰਾਪੈ ਸੰਤ ਕਾ ਦੁਖੀ ਛੁਟੇ ਇਕੇਲਾ ਜੂ ਬੁਆੜ ਤਿਲ ਖੇਤ ਮਾਹੇ ਦੁਹੇਲਾ ਸੰਤ ਕਾ ਦੁਖੀ ਧਰਮ ਤੇ ਰਹਿਤ ਸੰਤ ਕਾ ਦੁਖੀ ਸਦ ਮਿਥਿਆ ਕਹਿਤ ਕਿਰਤ ਨਿੰਦਕ ਕਾ ਤੁਰੀ ਪਿਆ ਨਾਨਕ ਜੋ ਤਿਸ ਪਾਵੈ ਸੋਈ ਥਿਆ ਸੰਤ ਕਾ ਦੁਖੀ ਵਿਗੜ ਰੂਪ ਹੋਏ ਜਾਏ ਸੰਤ ਕੇ ਦੁਖੀ ਕੋ ਦਰਗਿਆ ਮਿਲੈ ਸਜਾਏ ਸੰਤ ਕਾ ਦੁਖੀ ਸਦਾ ਸਹਿਕਾਈਏ ਸੰਤ ਕਾ ਦੁਖੀ ਨਾ ਮਰੈ ਨਾ ਜੀਵਾਈਐ ਸੰਤ ਕੇ ਦੁਖੀ ਕੀ ਪੂਜੈ ਨਾ ਆਸਾ ਸੰਤ ਕਾ ਦੁਖੀ ਉੱਠ ਚਲੈ ਨਿਰਾਸਾ ਸੰਤ ਕੇ ਦੁਖ ਨਾ ਤ੍ਰਿਸ਼ਟੈ ਕੋਏ ਜੈਸਾ ਭਾਵੈ ਤੈਸਾ ਕੋਈ ਹੋਏ ਪਿਆ ਕਰਤਨਾ ਮਿਟੇ ਕੋਏ ਨਾਨਕ ਜਾਣੈ ਸੱਚਾ ਸੋਏ ਸਭ ਕਰ ਤਿਸਕਾ ਉਹ ਕਰਨੇ ਹਾਰ ਸਦਾ ਸਦਾ ਤਿਸਕੋ ਨਮਸਕਾਰ ਪ੍ਰਭ ਕੀ ਉਸਤਤ ਕਰੋ ਦਿਨ ਰਾਤ ਤਿਸੈ ਧਿਆਵੋ ਸਾਸ ਗਿਰਾਸ ਸਭ ਕਿਛ ਵਰਤੈ ਤਿਸਕਾ ਕੀਆ ਜੈਸਾ ਕਰੈ ਤੈਸਾ ਕੋਥੀ ਆਪਣਾ ਖੇਲ ਆਪ ਕਰਨੇ ਹਾਰ ਦੂਸਰ ਕੌਣ ਕਹੈ ਵਿਚਾਰ ਜਿਸਨੂੰ ਕਿਰਪਾ ਕਰੇ ਤਿਸ ਆਪਣ ਨਾਮ ਦੇ ਬੜਪਾਗੀ ਨਾਨਕ ਜਨ ਸੇ ਸਲੋਕ ਤਜੋ ਸਿਆਨਪ ਸੁਰਜਨੋ ਸਿਮਰੋ ਹਰ ਹਰ ਰਾਏ ਏਕ ਆਸ ਹਰ ਮਨ ਰੱਖੋ ਨਾਨਕ ਦੂਖ ਭਰਮ ਪਉ ਜਾਇਸ਼ਪਦੀ ਮਾਨੁਕ ਕੀ ਟੇਕ ਬਿਰਥੀ ਸਭ ਜਾਨ ਦੇਵਨ ਕੋਇ ਕੇ ਭਗਵਾਨ ਜਿਸਕੇ ਦੀਏ ਰਹਿ ਗਾਏ ਬੋਰਨ ਤ੍ਰਿਸ਼ਨਾ ਲਾਗੇ ਆਏ ਮਾਰੇ ਰਾਖੇ ਇੱਕ ਆਪ ਮਾਨੁਕ ਕੇ ਕਿਛ ਨਾਹੀ ਹਾਥ ਤਿਸਕਾ ਹੁਕਮ ਬੂ ਸੁਖ ਹੋਏ ਤਿਸਕਾ ਨਾਮ ਰੱਖ ਕੰਠ ਪੁਰੋਏ ਸਿਮਰ ਸਿਮਰ ਸਿਮਰ ਪ੍ਰਭ ਸੋਏ ਨਾਨਕ ਬਿਘਨ ਨ ਲਾਗੈ ਕੋਏ ਉਸਤਤ ਮਨ ਮੈਂ ਕਰ ਨਿਰੰਕਾਰ ਕਰ ਮਨ ਮੇਰੇ ਸਦ ਵਿਵਹਾਰ ਨਿਰਮਲ ਰਸਨਾ ਅੰਮ੍ਰਿਤ ਪੀਓ ਸਦਾ ਸੁਹੇਲਾ ਕਰ ਲੈ ਜੀਓ ਨੈਨੋ ਭੇਖ ਠਾਕੁਰ ਕਾ ਰੰਗ ਸਾਹ ਸੰਗ ਬਿਨ ਸਹਿ ਸਭ ਸੰਗ ਚਰਨ ਚਲੋ ਮਾਰਗ ਗੋਬਿੰਦ ਮਿਟੈ ਪਾਪ ਜਪੀਏ ਹਰ ਬਿੰਦ ਕਰ ਹਰ ਕਰਮ ਸਰਵਨ ਹਰ ਕਥਾ ਹਰ ਦਰਗੇ ਨਾਨਕ ਪੂਜਲ ਮਥਾ ਬੜਭਾਗੀ ਤੇ ਜਨ ਜਗ ਮਾਹੇ ਸਦਾ ਸਦਾ ਹਰ ਕੇ ਗੁਣ ਗਾਹੇ ਰਾਮ ਨਾਮ ਜੋ ਕਰਹਿ ਵਿਚਾਰ ਸੇ ਤਨਵੰਤ ਗਨੀ ਸੰਸਾਰ ਮਨ ਤਨ ਮੁਖ ਬੋਲੇ ਹਰ ਮੁਖੀ ਸਦਾ ਸਦਾ ਜਨ ਉਤੇ ਸੁਖੀ ਏਕੋ ਏਕ ਏਕ ਪਛਾਨੈ ਇਤ ਉਤਕੀਓ ਸੋਚੀ ਜਾਣੈ ਨਾਮ ਸੰਗ ਜਿਸਕਾ ਮਨ ਮਾਨਿਆ ਨਾਨਕ ਤਿਨੈ ਨਿਰੰਜਨ ਜਾਣਿਆ ਗੁਰਪ੍ਰਸਾਦ ਆਪਣ ਆਪ ਸੁਝੈ ਤਿਸਕੀ ਜਾਨੋ ਤ੍ਰਿਸ਼ਨਾ ਬੁਝੈ ਸਾਹ ਸੰਗ ਹਰ ਹਰ ਜਸ ਕਹਿਤ ਸਰਵ ਰੋਗ ਤਿਉ ਹਰਜਨ ਰਹਿਤ ਅੰਦਿਨ ਕੀਰਤਨ ਕੇਵਲ ਬਖਿਆਨ ਗ੍ਰਸਤ ਮੈਂ ਸੋਈ ਨਿਰਵਾਨ ਏਕ ਉਪਰ ਜਿਸ ਜਨ ਕੀ ਆਸਾ ਤਿਸਕੀ ਕਟੀਐ ਜਮਕੀ ਫਾਸਾ ਪਾਰ ਬ੍ਰਹਮ ਕੇ ਜਿਸ ਮਨ ਭੂਖ ਨਾਨਕ ਤਿਸੈ ਨਾ ਲਾਗੈ ਦੁਖ ਜਿਸ ਕੋ ਹਰ ਪ੍ਰਭ ਮਨ ਚਿਤੇ ਆਵੇ ਸੋ ਸੰਤ ਸੁਹੇਲਾ ਨਹੀਂ ਡੁਲਾਵੇ ਜਿਸ ਪ੍ਰਭ ਆਪਣਾ ਕਿਰਪਾ ਕਰੇ ਸੋ ਸਿਵਕ ਕਹੋ ਕਿਸ ਤੇ ਡਰੈ ਜੈਸਾ ਸਾ ਤੈਸਾ ਦ੍ਰਿਸ਼ਟਾਇਆ ਆਪਣੇ ਕਾਰਜ ਮੈਂ ਆਪ ਸਮਾਇਆ ਸੋਧਤ ਸੋਧਤ ਸੋਧਤ ਸੀਜਿਆ ਗੁਰਪ੍ਰਸਾਦ ਤਾਂ ਸਭ ਬੂਝਿਆ ਜਬ ਦੇਖੋ ਤਬ ਸਭ ਕਿਛ ਮੂਲ ਨਾਨਕ ਸੋ ਸੁਖਮ ਸੋਈ ਅਸੂਲ ਨੈ ਕਿਛ ਜਨਮੈ ਨੈ ਕਿਛ ਮਰੇ ਆਪਣ ਚਲਤ ਆਪ ਹੀ ਕਰੈ ਆਵਨ ਜਾਵਨ ਦ੍ਰਿਸ਼ਟ ਅੰਦ੍ਰਿਸ਼ਟ ਆਗਿਆਕਾਰੀ ਧਾਰੀ ਸਭ ਸ੍ਰੇਸ਼ਟ ਆਪੇ ਆਪ ਸਗਲ ਮੈਂ ਆਪ ਅਨਿਕ ਜੁਗਤ ਰਚਥਾਪ ਉਥਾਪ ਅਪਨਾਸੀ ਨਾਹੀ ਕਿਛ ਖੰਡ ਧਾਰਨ ਤਾਰ ਰਿਓ ਬ੍ਰਹਮੰਡ ਅਲਖ ਅਭੇਵ ਪੁਰਖ ਪ੍ਰਤਾਪ ਆਪ ਜਪਾਏ ਤਾਂ ਨਾਨਕ ਜਾਪ ਜਿਨ ਪ੍ਰਭ ਜਾਤਾ ਸੋ ਸੁਭਾਵੰਤ ਸਗਲ ਸੰਸਾਰ ਉਦਰੈ ਤਿਨ ਮੰਤ
प्रभ के सेवक सगल उदाहरण प्रभ के सेवक दुख विसारण आपे मेल ले कृपाल गुरु का शब्द जब पे निहाल उनकी सेवा सुई लागे जिसनु कृपा करे बड़ भागे नाम जपत पावे विश्राम नानक तिन पुरुख को उत्तम करमान जो किस करे सो प्रभ के रंग सदा सदा बसे हर संग सह सुभाए होवे सो हुए करने हार पछाणे सोए प्रभ का किया जन मीठ लगाना जैसा सा तैसा दृष्टाना जिसते उपजित समाये समाये सुख निदान उन्हों बने आए आपस को आप दीनो मान नानक प्रभ जन एको जान सलोक सर्व कला भरपूर प्रभ बिरता जानन हार जाके सिमरन उदरिये नानक तिस बलिहार अष्टपदी टूटी गांडन हार गोपाल सर्व जिया पे प्रतपाल सकल की चिंता जिस मन माहे तिसते बिरथा कोई नाहे रे मान मेरे सदा हर जाप अपना सी प्रभ आपे आप आपन किया कछु न होए जिसो प्राणी लुचे कोए तिस बिन नाही तेरा किस काम गत नानक जप एक हर नाम रूपवंत होए नाही मोहे प्रभ की जोत सगल गढ़ सो है धनवंता हुए क्या कु गर्भ जा सब किस तिसका दिया दर्भ असुरा जे को कहा वह प्रभ की कला बिना कहता वह जे को हुए बहदाता तिस दीन हार जान गवार जिस गुर प्रसाद टूटे हो रोग नानक सो जन सदा रोग जो मंदिर को था मैं थमन त्यो गुर का शब्द मने अस्थमन जो पा खान नाव चढ़ तरह प्राणी गुर चरण लगत निस्तर जो अंधकार दीपक प्रगास गुर दर्शन देख मन हुए विगास जो महा उद्यान में मार्ग पावे तो साधु संग मिल जोत प्रगटावे तन संतन की बाछो तूर नानक की हर लोचा पूर मन मूरख काहे बिल लाइये पूर्व लिखे का लिखिया पाइये दूख सुप्रभ देवन हार अवर त्याग तुत सचितार जो किच करे सोई सुखमान पूला काहे फिरे अजान कौन बस्त आई तेरे संग लपट रहे हो रस लोभी पतंग राम नाम जब हृदय माहे नानक पद सेती कर जाहे जिस वखर को लैन तू आया राम नाम संतन कर पाया तज अपमान ले हूं मन मोल राम नाम हृदय में तूल लाद खेव संते संग चाल अवर त्याग बिख्या जंजाल तन तन कहे सब कोए मुख उजल हर दर गे सोए इव अपार विरला वपारे नानक ताके सदबलहार चरण साध के तोहे तोहे पियो अर्प साध को अपना जियो साध की धूर करो इश्नान साध ऊपर जाइए कुरबार सा सेवा वट भागी पाइए सा संग हर कीर्तन गाइए अनक बिगमते साधु राखे हर गुण गाए अमृत रस चाखै ओढ़ गई संत दर आया सर्व सुख नानक ते पाया मृतक को जीवालन हार भूखे को दीवत आधार सर्व निदान जाकी दृष्टि माहे पूर्व लिखे का लहना पाहे सब किस तिसका हो करने जोग तिस बिंदु सर हुआ ना होग जाप जन सदा सदा दिन रैणी सबते ऊच निर्मल ए करनी कर कृपा जिसको नाम दिया नानक सो जन निर्मल थिया जाके मन गुर की प्रतीत तिस जन आवे हर प्रभ चीत भगत भगत सुने ते लोए जाके हृदय एको होए सच करनी सच ता की रहत सच हृदय साथ मुख कहत साची दृश्य साचा आकार सच वरतै साचा पासार पार ब्रह्म

ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕੋਟਾਨ ਕੋਟ ਧੰਨਵਾਦ ਹੈ। ਸਤਿਗੁਰੂ ਜੀ ਨੇ ਬੇਅੰਤ ਬਖਸ਼ਿਸ਼ਾਂ ਕੀਤੀਆਂ ਹਨ। ਜੋ ਗੁਰਮੁਖ ਪਰਿਵਾਰ ਸਾਡੇ ਅਤਿ ਪਿਆਰੇ ਸਤਿਕਾਰਯੋਗ ਵੀਰ ਜੀ ਖੰਨਾ ਸਾਹਿਬ ਜੀ, ਨੀਲਮ ਭੈਣ ਜੀ, ਉਹਨਾਂ ਦੇ ਪਰਿਵਾਰ 'ਚ ਬੜੀ ਖੁਸ਼ੀਆਂ ਦਾ ਮੌਕਾ ਹੋਇਆ। ਜੋ ਪਹਿਲੇ ਇਹਨਾਂ ਦੇ ਪੋਤੇ ਦਾ ਅਨੰਕਾਰ ਨੇੜੇ ਆ ਰਿਹਾ ਹੈ ਅਤੇ ਸਗਨ ਦੀ ਰਸਮ ਵਾਸਤੇ ਦੋਵੇਂ ਪਰਿਵਾਰ ਇਕੱਠੇ ਹੋਏ ਨੇ ਸਹਿਨੂਜੇ ਗੁਰਦੁਆਰਾ ਸਾਹਿਬ ਕੇ। ਸਤਿਗੁਰੂ ਜੀ ਨੇ ਬੇਅੰਤ ਬਖਸ਼ਾਂ ਕੀਤੀਆਂ ਪਰਿਵਾਰ 'ਤੇ। 1970-80 ਦੇ ਵਿੱਚ ਮੇਰੇ ਖਿਆਲ ਪਹਿਲਾਂ ਵੀ ਇਹ ਕੀਰਤਨ ਕਰਦੇ ਹੁੰਦੇ ਸਨ ਜਦੋਂ ਰਾਗੀ ਜਿੱਥੇ ਨਹੀਂ ਸੀ ਹੁੰਦੇ, ਅਤੇ ਮੈਨੂੰ ਯਾਦ ਹੈ ਉਸ ਵੇਲੇ ਪ੍ਰੀਤਮ ਕੌਰ ਭੈਣ ਜੀ ਵੀ ਅਨੰਦਕਾਰ ਕਰਦੇ ਹੁੰਦੇ ਸਨ ਅਤੇ ਖੰਨਾ ਸਾਹਿਬ ਅਤੇ ਨੀਲਮ ਭੈਣ ਜੀ, ਇਹਨਾਂ ਦੀ ਬੜੀ ਵੱਡੀ ਸੇਵਾ ਲੱਗੀ ਹੋਈ ਸੀ। ਸੋ ਪੁਰਾਣੀਆਂ ਸੰਗਤਾਂ ਬਹੁਤ ਪਹੁੰਚੀਆਂ ਨੇ ਅਤੇ ਕਪੂਰ ਪਰਿਵਾਰ ਵੀ ਉੱਥੇ ਪਹੁੰਚਿਆ ਹੋਇਆ, ਜਿਨ੍ਹਾਂ ਦੀ ਬੱਚੀ ਦਾ ਜੋ ਹੈ ਸ਼ਗਨ ਦਾ ਪ੍ਰੋਗਰਾਮ ਇਹਨਾਂ ਦੇ ਪੋਤੇ ਨਾਲ ਹੋਣਾ ਹੈ। ਸੋ ਸਤਿਗੁਰੂ ਜੀ ਦੇ ਚਰਨਾਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਹੋਏ ਨੇ। ਸਾਧ ਸੰਗਤ ਸਾਡੇ ਜਥੇ ਪਾਸੋਂ ਪਾਠ ਕਰਦਿਆਂ ਭੁੱਲਾਂ ਗਲਤੀਆਂ ਹੋਈਆਂ ਹੋਣਗੀਆਂ, ਬਖਸ਼ ਲੈਣਾ ਸਤਿਗੁਰੂ ਮੇਰਾ ਕਰਨ। ਅਤੇ ਹੁਣ ਇਲਾਹੀ ਬਾਣੀ ਦਾ ਕੀਰਤਨ ਹੋਵੇਗਾ ਜੀ। ਸੋ ਗੁਰੂ ਮਹਾਰਾਜ ਕਿਰਪਾ ਕਰਨ, ਪਰਿਵਾਰ ਨੂੰ ਆਪਣੇ ਦਰੋਂ ਘਰੋਂ ਖੁਸ਼ੀਆਂ ਦੀ ਦਾਤ ਬਖਸ਼ਿਸ਼ ਕਰਨ। ਸਤਿ ਸੰਗਤ ਜੀ, ਕਰੀਬਨ ਮੈਨੂੰ ਖੁਸ਼ਪਾਲ ਸਿੰਘ ਜੀ ਨੇ ਕਿਹਾ ਸੀ ਕਿ ਸੰਗਤ ਹੌਲੀ ਹੌਲੀ ਆ ਰਹੀ ਹੈ। ਸੋ 3 ਵਜੇ ਤੱਕ ਆਲਮੋਸਟ 3:15 ਤੱਕ ਸੰਗਤਾਂ ਨੇ ਪਹੁੰਚ ਜਾਣਾ, ਪਰ 4:15 ਜਾਂ 4 ਦੇ ਆਸ ਪਾਸ ਸਮਾਪਤੀ ਹੋਵੇਗੀ। ਸੋ ਜਿਨ੍ਹਾਂ ਨੇ ਪਹਿਲਾਂ ਕੁਛ ਛੱਕੇ ਆਉਣਾ ਤਾਂ ਜਾ ਸਕਦੇ ਹੋ। ਮੇਰੇ ਖਿਆਲ ਸੰਗਤਾਂ ਨੇ ਛੱਕ ਲਿਆ ਕੁਛ ਚਾਹ ਪਾਣੀ, ਅਤੇ ਕਰੀਬਨ 10 ਮਿੰਟ ਪਹਿਲਾਂ 4 ਵਜੇ ਤੋਂ ਪਹਿਲਾਂ ਸਮਾਪਤੀ ਅਸੀਂ ਆਨੰਦ ਸਾਹਿਬ ਪੜ੍ਹਾਂਗੇ। ਸੋ ਆਓ ਹੁਣ ਅਲਾਹੀ ਬਾਣੀ ਦਾ ਕੀਰਤਨ ਨਾਲ ਜੁੜਾਂਗੇ ਜੀ। ਪਿਆਰ ਨਾਲ ਸਾਰੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ

गुरु महाराज जी ने बेअंत बेअंत बख्शिशां कीतियां। तरस करके इस परिवार नू सरदार खुशपाल सिंह जी खन्ना, बीबी मालनी कौर खन्ना जी, तिन्हां दे बेटे सरदार कीरतपाल सिंह खन्ना, उन्हां दे शगन दी खुशी दे अंदर शुकराने वजों बच्ची दा नां है श्री तरुण कपूर जी। वाहिगुरू। श्री तरुण कपूर जी ते शिखा कपूर जी दी बेटी बेटी तानिया कपूर, इन्हां दे नाल सतगुरु जी ने संजोग प्रगट कीते हन, बहुत बख्शां परिवार दे उपर कीतियां हन। सरदार खुशपाल सिंह जी खन्ना सरबत परिवार ਅਤੇ ਕਬੀਰਪਾਲ ਸਿੰਘ ਖੰਨਾ ਅਤੇ ਕੇਸ਼ਵ ਸਿੰਘ ਖੰਨਾ ਅਤੇ ਵੀਰ ਜੈਪਾਲ ਸਿੰਘ ਖੰਨਾ, ਸਰਬਤ ਪਰਿਵਾਰ ਗੁਰੂ ਮਹਾਰਾਜ ਦੀਆਂ ਸਾਰੀਆਂ ਦਾਤਾਂ ਦਾ ਸ਼ੁਕਰਾਨਾ ਕਰਦੇ ਹਨ। ਗੁਰੂ ਮਹਾਰਾਜ ਜੀ ਤੋਂ ਸ਼ਗਨ ਦੀ ਜੋ ਹੈ ਆਗਿਆ ਮੰਗਣ ਤੋਂ ਪਹਿਲਾਂ ਸਤਿਗੁਰੂ ਜੀ ਦੇ ਚਰਨਾਂ 'ਚ ਹੁਣ ਆਨੰਦ ਸਾਹਿਬ ਜੀ ਦੇ ਕੀਰਤਨ ਹੋਣਗੇ। ਸੇਵਕਾਂ ਦੇ ਜਥੇ ਪਾਸੋਂ ਇਲਾਹੀ ਬਾਣੀ ਦਾ ਪਾਠ ਅਤੇ ਕੀਰਤਨ ਕਰਦੀਆਂ ਹੋਈਆਂ ਬੇਅੰਤ ਪੁੱਲਾਂ ਸਤਿਗੁਰੂ ਜੀ ਬਖਸ਼ ਲੈਣ, ਅੱਗੇ ਤੋਂ ਹੋਰ ਇਕਾਗਰਚਿਤ ਹੋ ਕੇ ਬਾਣੀ ਦੇ ਕੀਰਤਨ ਦੀ ਦਾਤ ਬਖਸ਼ਣ ਜੀ। ਸਾਰੇ ਪਰਿਵਾਰ ਨੂੰ ਲੱਖ ਲੱਖ ਵਧਾਈਆਂ। ਆਓ ਆਨੰਦ ਸਾਹਿਬ ਦੇ ਪਾਠ ਨਾਲ

ਅਰਦਾਸ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤ ਜੀ ਸਹਾਏ ਵਾਰ ਸ੍ਰੀ ਭਗਵਤ ਜੀ ਕੀ ਪਾਤਸ਼ਾਹੀ ਦਸਵੀਂ

ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਕਤੇ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨੇ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇ ਗਵਾਹੀ ਦੇਖ ਕੇ ਅੰਡਿਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਬੋਲਣਾ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ

ਸਤਿਗੁਰੂ ਜੀ ਆਪ ਜੀ ਦੇ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿ ਦਾਨ, ਵਿਵੇਕ ਦਾਨ, ਨਿਸਾ ਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ, ਇਸ਼ਨਾਨ, ਚੌਂਕੀਆਂ, ਝੰਡੇ, ਬੁੰਗੇ,

ਕਰਤਾਰ ਜੀ ਉਹ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਤਿੰਨਾਂ ਦੇ ਖੁੱਲੇ ਦਰਸ਼ਨ ਤੇ ਸੇਵਾ ਸੰਭਾਲ ਦਾ ਦਾਨ ਆਪਣੇ ਖਾਲਸਾ ਪੰਥ ਨੂੰ ਬਖਸ਼ੋ। ਇਹ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਜੀ ਸਭ ਤੇ ਵੱਡ ਸਮਰੱਥ ਗੁਰਦੇਵ ਸਭ ਸੁਖ ਪਾਈ ਤਿਸਕੀ ਸੇਵ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਪੂਤਾ ਮਾਤਾ ਕੀ ਆਸੀਸ ਨਿਮਖ ਨਾ ਬਿਸਰੋ ਤੁਮ ਕੋ ਹਰ ਹਰ ਸਦਾ ਭਜੋ ਜਗਦੀਸ਼ ਆਪ ਜੀ ਨੇ ਕਿਰਪਾ ਮੇਰਤੀ ਦ੍ਰਿਸ਼ਟੀ ਕੀਤੀ ਸਤਿਗੁਰੂ ਜੀ ਆਪ ਜੀ ਦੇ ਚਰਨਾਂ ਦੇ ਸੇਵਕ ਸਰਦਾਰ ਖੁਸ਼ਪਾਲ ਸਿੰਘ ਜੀ ਖੰਨਾ ਬੀਬੀ ਮਾਲਨੀ ਕੌਰ ਖੰਨਾ ਜੀ ਸਤਿਗੁਰ ਜੀ ਆਪਣੇ ਬੇਟੇ ਸਰਦਾਰ ਕਿਰਪਾਲ ਸਿੰਘ ਜੀ ਦੇ ਖੰਨਾ ਦੇ ਸ਼ਗਨ ਦੀ ਖੁਸ਼ੀ ਅੰਦਰ ਪਾਤਸ਼ਾਹ ਜੀ ਉਹ ਆਪ ਜੀ ਦੇ ਦਰਬਾਰ 'ਚ ਹਾਜ਼ਰ ਹੋਏ ਨੇ ਸ਼੍ਰੀ ਤਰੁਣ ਕਪੂਰ ਜੀ ਅਤੇ ਸ਼ਿਖਾ ਕਪੂਰ ਜੀ ਦੀ ਬੇਟੀ ਤਾਨੀਆ ਕਪੂਰ ਸਤਿਗੁਰੂ ਜੀ ਆਪ ਨੇ ਪਰਿਵਾਰਾਂ ਦੇ ਸੰਯੋਗ ਬਖਸ਼ਿਸ਼ ਕੀਤੇ ਸਤਿਗੁਰੂ ਜੀ ਆਪ ਜੀ ਦੀਆਂ ਮਿਹਰਾਂ ਬਖਸ਼ਿਆ ਹੋਈਆਂ ਆਪ ਜੀ ਨੇ ਪਰਿਵਾਰ ਨੂੰ ਉਦਮ ਬਖਸ਼ਿਆ ਸਤਿਗੁਰੂ ਆਪ ਜੀ ਦੇ ਚਰਨਾਂ ਸਰਬੱਤ ਪਰਿਵਾਰ ਸ਼ਗਨ ਲੈ ਕੇ ਹਾਜ਼ਰ ਹੋਏ ਨੇ ਸਤਿਗੁਰੂ ਜੀ ਉਹ ਪਰਿਵਾਰ ਦੇ ਸਿਰ ਤੇ ਆਪਣਾ ਮਿਹਰ ਪ੍ਰਾਥਕਨਾ ਜੀ ਉਹ ਸਰਦਾਰ ਖੁਸ਼ਪਾਲ ਸਿੰਘ ਜੀ ਦੇ ਬੱਚੇ ਕਬੀਰਪਾਲ ਸਿੰਘ ਖੰਨਾ ਅਤੇ ਕੇਸ਼ਵ ਸਿੰਘ ਖੰਨਾ ਅਤੇ ਤਿੰਨਾਂ ਦੇ ਵੀਰ ਜੈਪਾਲ ਸਿੰਘ ਖੰਨਾ ਸਰਬੱਤ ਪਰਿਵਾਰ ਵੱਲੋਂ ਸਤਿਗੁਰੂ ਜੀ ਆਪ ਜੀ ਦੀਆਂ ਸਾਰੀਆਂ ਬਖਸ਼ੀਆਂ ਦਾਤਾਂ ਦਾ ਸ਼ੁਕਰਾਨਾ ਕਰਦਿਆਂ ਹੋਇਆਂ ਮੇਰਾ ਬਖਸ਼ਣ ਕਰਦਿਆਂ ਸਤਿਗੁਰੂ ਜੀ ਆਪ ਜੀ ਦੇ ਗੁਣ ਗਾਉਂਦਿਆਂ ਹੋਇਆਂ ਇਲਾਹੀ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੇ ਸੰਪੂਰਨ ਪਾਠ ਪਰਿਵਾਰ ਨੇ ਸਰਵਣ ਕੀਤੇ ਸਤਿਗੁਰੂ ਜੀ ਉਪਰੰਤ ਇਲਾਹੀ ਬਾਣੀ ਦੇ ਕੀਰਤਨ ਰਾਹੀਂ ਆਪ ਜੀ ਦਾ ਜਸ ਗਾਵਿਆ ਗਿਆ ਸਤਿਗੁਰੂ ਜੀ ਮੇਰਾ ਬਖਸ਼ਾਂ ਕਰਨੀਆਂ ਸਤਿਗੁਰੂ ਜੀ ਸਰਬੱਤ ਸੇਵਾ ਨੇ ਬਾਂਧਿਆਂ ਸੇਵਕਾਂ ਪਾਸੋਂ ਹੋਈਆਂ ਭੁੱਲਾਂ ਗਲਤੀਆਂ ਬਖਸ਼ ਲੈਣੀਆਂ ਪਰਿਵਾਰ ਦੇ ਸਿਰ ਤੇ ਆਪਣਾ ਮੇਰ ਪ੍ਰਯਤ ਰੱਖੋ ਜੀ ਆਪਣੇ ਚਰਨਾਂ ਕਮਨਾਂ ਨਾਲ ਜੋੜ ਕਿਸੇ ਤਰ੍ਹਾਂ ਬਾਣੀ ਸਤਸੰਗ ਸੇਵਾ ਸਿਮਰਨ ਨਾਲ ਪਿਆਰੀ ਗੁਰਸਿੱਖੀ ਦੀ ਦਾਤ ਬਖਸ਼ਿਸ਼ ਕਰਨੀ ਜੀ ਸੇਵਕਾਂ ਦੇ ਰਹਿੰਦੇ ਹੋਏ ਸਰਬੱਤ ਕਾਰਜ ਰਾਸ ਕਰਨੇ ਪਰਿਵਾਰ ਵੱਲੋਂ ਆਪ ਜੀ ਵਾਸਤੇ ਸੁੰਦਰ ਮਾਲੇ ਹਾਜ਼ਰ ਹੋਏ ਨੇ ਆਪ ਜੀ ਨੇ ਅੰਗੀਕਾਰ ਕੀਤੇ ਸਤਿਗੁਰੂ ਜੀ ਸੇਵਕਾਂ ਦੇ ਲੋਕ ਪਰਲੋਕ ਪਰਦੇ ਢੱਕਣੇ ਜੀ ਉਸੇ ਤਰ੍ਹਾਂ ਨਾਮ ਬਾਣੀ ਦਾ ਉਟ ਆਸਰਾ ਬਖਸ਼ਦੇ ਹੋਇਆਂ ਖੁਸ਼ੀਆਂ ਬਖਸ਼ਿਸ਼ ਕਰਨੀਆਂ ਜੀ ਆਪ ਜੀ ਪਵਿੱਤਰ ਹਜ਼ੂਰੀ ਅੰਦਰ ਕੜਾ ਪ੍ਰਸ਼ਾਦ ਜੀ ਕੀ ਦੇਗ ਹਾਜ਼ਰ ਹੈ ਆਪ ਜੀ ਦੇ ਦਰ ਤੇ ਪ੍ਰਵਾਨ ਹੋਵੇ ਜੋ ਛਕੇ ਆਪ ਜੀ ਦਾ ਨਾਮ ਵਾਹਿਗੁਰੂ ਵਾਹਿਗੁਰੂ ਜਪੇ ਪਰਿਵਾਰ ਵੱਲੋਂ ਲੰਗਰਾਂ ਦੀਆਂ ਤੇ ਦੇਗ ਦੀ ਸੇਵਾ ਹੋਈ ਸਤਿਗੁਰੂ ਜੀ ਤਿਲ ਫੁੱਲ ਭੇਟਾਂ ਵਾਂ ਆਪ ਜੀ ਦੇ ਖਜ਼ਾਨਿਆਂ 'ਚ ਪਰਿਵਾਰ ਜੀ ਭੇਟਾਂ ਕਰ ਰਹੇ ਹਨ ਪਰਿਵਾਰ ਦੇ ਸਿਰ ਤੇ ਦੋਨਾਂ ਪਰਿਵਾਰਾਂ ਨੂੰ ਆਪਣੇ ਚਰਨਾਂ ਕਮਨਾਂ ਨਾਲ ਪ੍ਰੀਤੀ ਬਖਸ਼ਿਸ਼ ਕਰਨੀ ਜੀ ਪਾਵਨ ਪਵਿੱਤਰ ਹੁਕਮਨਾਮੇ ਬਖਸ਼ਰੋ ਪ੍ਰੰਤ ਸਗਨ ਦੀ ਆਪ ਜੀ ਆਗਿਆ ਬਖਸ਼ਿਸ਼ ਕਰੋ ਜੀ ਜੋ ਜੀ ਆਪ ਜੀ ਦੇ ਦਰ ਤੇ ਆਵੇ ਸੋ ਰਾਜੀ ਜਾ

ਤੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕੋਟਾਨ ਕੋਟ ਧੰਨਵਾਦ ਹੈ। ਸਤਿਗੁਰੂ ਜੀ ਨੇ ਸਾਰੇ ਪ੍ਰੋਗਰਾਮ ਤੋਂ ਬਾਅਦ ਜੋ ਪਾਵਨ ਹੁਕਮਨਾਮੇ ਬਖਸ਼ੇ ਹਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 682 ਤੇ ਸਭ ਤੋਂ ਪਹਿਲਾ ਸ਼ਬਦ ਹੈ ਜੀ ਧਨਾਸਰੀ ਮਹੱਲਾ ਪੰਜਵਾਂ। ਗੁਰੂ ਅਰਜਨ ਦੇਵ ਮਹਾਰਾਜ ਧਨਾਸਰੀ ਰਾਗ ਦੇ ਅੰਦਰ ਉਚਾਰਨ ਕਰ ਰਹੇ ਹਨ। ਰਹਾਉ ਦੀਆਂ ਤੁਕਾਂ 'ਚ ਕਹਿੰਦੇ ਨੇ, ਪ੍ਰਭ ਸਿਉਂ ਲਾਗ ਰਹਿਓ ਮੇਰਾ ਚੀਤ, ਆਦਿ ਅੰਤ ਪ੍ਰਭ ਸਦਾ ਸਹਾਈ, ਧਨ ਹਮਾਰਾ ਅਮੀਤ। ਜਿਸ ਪਰਮਾਤਮਾ ਵਾਹਿਗੁਰੂ ਨੂੰ ਕੋਈ ਇਨਸਾਨ ਆਪਣਾ ਮਿੱਤਰ ਬਣਾ ਲਏ, ਉਸ ਨਾਲ ਪਿਆਰ ਕਰੇ, ਉਸਨੂੰ ਯਾਦ ਕਰੇ, ਅਤੇ ਉਹ ਕੀ ਕਰਦਾ ਹੈ, ਉਹ ਆਦ ਅੰਤ ਬਿਗਨਿੰਗ ਤੋਂ ਐਂਡਿੰਗ ਤੱਕ ਸਾਰੀ ਉਮਰ ਹਮੇਸ਼ਾ ਹੀ ਉਹ ਆਪਣੇ ਸੇਵਕ ਦੀ ਪੈਜ ਰੱਖਦਾ ਹੈ। ਆਦ ਅੰਤ ਪ੍ਰਭ ਸਦਾ ਸਹਾਈ, ਸਾਰੇ ਕੰਮਾਂ ਵਿੱਚ ਉਹ ਪਰਮਾਤਮਾ ਵਾਹਿਗੁਰੂ ਉਸਨੂੰ ਕਹਿੰਦੇ ਧੰਨ ਕਹਿਣਾ, ਧੰਨ ਕਹਿਣਾ ਚਾਹੀਦਾ ਹੈ। ਉਹ ਸਾਡਾ ਮਿੱਤਰ ਜਿਹੜਾ ਹੈ ਉਹ ਸਹਾਈ ਹੁੰਦਾ ਹੈ। ਮੇਰਾ ਵੀ ਮਨ ਉਸ ਪ੍ਰਭੂ ਨਾਲ ਲੱਗਿਆ, ਭਾਵ ਕਿ ਮੈਂ ਵੀ ਉਸ ਪ੍ਰਭੂ ਦੀ ਯਾਦ 'ਚ ਬੈਠਾ ਹਾਂ। ਅੱਜ ਸਾਰੇ ਤੁਸੀਂ ਬੈਠੇ ਹੋ ਸ਼ੁਕਰਾਨੇ ਵਜੋਂ ਪਰਿਵਾਰ ਵੱਲੋਂ, ਸਰਦਾਰ ਖੁਸ਼ਪਾਲ ਸਿੰਘ ਜੀ ਖੰਨਾ ਸਰਬੱਤ ਪਰਿਵਾਰ ਵੱਲੋਂ, ਕਪੂਰ ਪਰਿਵਾਰ ਵੱਲੋਂ ਗੁਰੂ ਮਹਾਰਾਜ ਦਾ ਸ਼ੁਕਰਾਨਾ ਕੀਤਾ ਜਾ ਰਿਹਾ ਹੈ। ਸੋ ਸਤਿਗੁਰੂ ਜੀ ਮਿਹਰਾਂ ਬਖਸ਼ਾਂ ਕਰਨ, ਜਿੱਥੇ ਦੋਨੋਂ ਪਰਿਵਾਰ ਸ਼ਗਨ ਦੀ ਰਸਮ ਵਾਸਤੇ ਇਕੱਠੇ ਹੋਏ ਨੇ, ਸਤਿਗੁਰੂ ਜੀ ਕਿਰਪਾ ਮਿਹਰ ਦੀ ਦ੍ਰਿਸ਼ਟੀ ਕਰਨ ਪਰਿਵਾਰ ਨੂੰ ਜਿਵੇਂ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤਾ, ਔਖੀ ਘੜੀ ਨਾ ਦੇਖਣ ਲਈ। ਪਰਮਾਤਮਾ ਵਾਹਿਗੁਰੂ ਆਪਣੇ ਸੇਵਕਾਂ ਨੂੰ ਕਦੇ ਵੀ ਔਖੇ ਦਿਨ ਨਹੀਂ ਵੇਖਣ ਦਿੰਦਾ, ਮੁਸ਼ਕਲਾਂ ਵਾਲੇ ਦਿਨ ਨਹੀਂ ਦੇਖਣ ਦਾ। ਭਾਵ ਇਹ ਹੈ ਕਿ ਜੇ ਕੋਈ ਮੁਸ਼ਕਲ ਆ ਵੀ ਜਾਂਦੀ ਹੈ ਤਾਂ ਉਹ ਬੜੀ ਮਾਮੂਲੀ ਜਿਹੀ ਲੱਗਦੀ ਹੈ, ਕਿਉਂਕਿ ਪ੍ਰਭੂ ਨਾਲ ਹੈ। ਕਹਿੰਦੇ ਜੇ ਪਰਮਾਤਮਾ ਵਾਹਿਗੁਰੂ ਅੰਗ ਸੰਗ ਹੈ ਤਾਂ ਫਿਰ ਕੋਈ ਵੱਡੀ ਤੋਂ ਵੱਡੀ ਮੁਸ਼ਕਲ ਵੀ ਹੋਵੇ ਸਾਡੇ ਸਾਹਮਣੇ ਛੋਟੀ ਜਿਹੀ ਹੈ। ਇਹ ਭਾਵ ਸਤਿਗੁਰੂ ਜੀ ਕਹਿ ਰਹੇ ਨੇ ਕਿ ਦੇਖਣ ਨਹੀਂ ਦਿੰਦਾ, ਭਾਵ ਉਸਨੂੰ ਨਜ਼ਰ ਨਹੀਂ ਆਉਂਦੀ, ਵੱਡੀ ਮੁਸ਼ਕਲ ਵੀ ਉਹਦੇ ਸਾਹਮਣੇ ਛੋਟੀ ਬਣ ਜਾਂਦੀ ਹੈ। ਇਸ ਵਾਸਤੇ ਨਾਮ ਦਾ ਬਾਣੀ ਦਾ ਓਟ ਆਸਰਾ ਆਪ ਸਭ ਨੇ ਲਿਆ ਹੈ। ਸਤਿਗੁਰ ਕਿਰਪਾ ਕਰਨ, ਸਾਡੇ ਜਿੱਥੇ ਪਾਸੋਂ ਸੇਵਾ ਕਰਦੀਆਂ ਹੋਈਆਂ ਭੁੱਲਾਂ ਸਤਿਗੁਰੂ ਅਤੇ ਸੰਗਤ ਬਖਸ਼ ਲੈਣ, ਅਤੇ ਇਸੇ ਤਰ੍ਹਾਂ ਸਤਿਗੁਰੂ ਜੀ ਨੇ ਬੜੀ ਮਿਹਰ ਕੀਤੀ, ਪਰਿਵਾਰ ਨੂੰ ਬੜੇ ਚਿਰ ਬਾਅਦ ਦਰਸ਼ਨ ਕੀਤੇ ਹਨ। ਸਰਦਾਰ ਕਿਰਪਾਲ ਸਿੰਘ ਜੀ, ਭੈਣ ਜੀ ਨੀਲਮ ਕੌਰ ਖੰਨਾ, ਸਾਰੇ ਪਰਿਵਾਰ ਦੇ ਪੁਰਾਣੇ ਕਈ ਲੋਕਾਂ ਦੇ ਦਰਸ਼ਨ ਹੋਏ ਨੇ। ਗੁਰੂ ਮਹਾਰਾਜ ਦੀ ਬੜੀ ਕਿਰਪਾ, ਸਾਰੇ ਪਰਿਵਾਰ ਤੇ ਬਾਣੀ ਨਾਲ ਜੁੜੇ ਹਨ। ਸੋ ਇਸੇ ਤਰ੍ਹਾਂ ਸਤਿਗੁਰੂ ਜੀ ਕਿਰਪਾ ਕਰਨ, ਸਾਰੇ ਪਰਿਵਾਰ ਨੂੰ ਨਾਮ ਬਾਣੀ ਨਾਲ ਜੋੜ ਕੇ ਜਿਤਨੇ ਕਾਰਜ ਰਹਿੰਦੇ ਹਨ ਉਹ ਰਾਸ ਕਰਨ। ਸਤਿਗੁਰੂ ਜੀ ਜੋ ਰਸਮ ਆਪ ਜੀ ਨੇ ਕਰਨੀ ਹੈ ਗੁਰੂ ਮਹਾਰਾਜ ਦੀ ਜੋਰੀ 'ਚ, ਉਹ ਤੁਸੀਂ ਕਰ ਸਕਦੇ ਹੋ ਜੀ। ਸੋ ਸਤਿਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵੈਸੇ ਸਾਡੀ ਸੰਗਤ ਬਹੁਤ ਸਾਰੇ ਤੁਸੀਂ ਸਿਆਣੇ ਹੋ, ਗੁਰੂ ਮਹਾਰਾਜ ਦਾ ਸਤਿਕਾਰ ਕਰਨ ਵਾਲੇ ਹੋ, ਸੋ ਨਾਲ ਨਾਲ ਤੁਸੀਂ ਆਪਣਾ ਜੋ ਮਰਿਆਦਾ ਕਰਨੀ ਹੈ ਉਹ ਕਰ ਲਓ, ਅਤੇ ਨਾਲ ਨਾਲ ਅਸੀਂ ਵਾਹਿਗੁਰੂ ਸਿਮਰਨ ਕਰਦੇ ਹਾਂ ਤਾਂ ਜੋ ਉੱਚੀ ਆਵਾਜ਼ ਗੱਲਾਂ 'ਚ ਕੋਈ ਨਾ ਪਰੇਸ਼ਾਨ ਹੋਵੇ।

0: Constitution.
1: Ah, to do that for citizen.
0: No, to get your citizen.
2: ਬੰਦਕ ਸਾਹਿਬਾਨਾਂ ਦਾ ਸਾਰਿਆਂ ਦਾ ਹਾਰਦਿਕ ਤੌਰ ਤੇ ਧੰਨਵਾਦ। ਫੁੱਲ ਚੁੱਕਦੀ ਸ਼ਮਾ ਸਾਰੇ ਅਸੀਸ ਬਖਸ਼ੋ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਪਾਤਸ਼ਾਹ ਭਾਈ ਗੁਰਦਾਸ ਜੀ ਦੀ ਇਹ ਪਾਵਨ ਪਵਿੱਤਰ ਬਚਨ ਪਾਤਸ਼ਾਹ ਭਾਈ ਗੁਰਦਾਸ ਜੀ ਵਿਦਿਆ ਮਾਰਤੰਡ ਧੰਨ ਗੁਰੂ ਅਰਜਨ ਸਾਹਿਬ ਜੀ ਦੇ ਸਮੇਂ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ ਹੋ ਰਹੀ ਸੀ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਬਾਣੀ ਲਿਖਵਾ ਰਹੇ ਸਨ ਤੇ ਭਾਈ ਗੁਰਦਾਸ ਜੀ ਬਾਣੀ ਲਿਖ ਰਹੇ ਸਨ ਲਿਖਣ ਵਾਲੇ ਬਾਣੀ ਲਿਖਵਾਉਣ ਵਾਲੇ ਗੁਰੂ ਅਰਜਨ ਸਾਹਿਬ ਜੀ ਲਿਖਣ ਵਾਲੇ ਭਾਈ ਗੁਰਦਾਸ ਜੀ ਦਾਸ ਜੋ ਬਚਨ ਪੜ੍ਹਨ ਲੱਗਾ ਭਾਈ ਗੁਰਦਾਸ ਜੀ ਦੀ ਬਾਣੀ ਨੂੰ ਘੱਟ ਗਾਇਆ ਜਾਂਦਾ ਪੜ੍ਹਿਆ ਜਾਂਦਾ ਭਾਈ ਸਾਹਿਬ ਜੀ ਦੀ ਕਲਮ ਭਾਈ ਸਾਹਿਬ ਜੀ ਦੀ ਸੋਚ ਅਦੁੱਤੀ ਸੋਚ ਹੈ ਬ੍ਰਹਮਗਿਆਨਤਾ ਵਾਲੀ ਸੋਚ ਹੈ ਇਹ ਜਿਹੜੇ ਵਚਨ ਹਨ ਕਿ ਗੁਰਸਿੱਖੀ ਉਹਦੀ ਪ੍ਰਾਪਤੀ ਕਿਵੇਂ ਹੋ ਸਕੇ ਉਹਦੇ ਕੀ ਪ੍ਰਕਾਰ ਇੱਕ ਤੇ ਸਿੱਖ ਬਣ ਜਾਣਾ ਹੈ ਨਾ ਤੇ ਇੱਕ ਜਿਹੜੀ ਸਿੱਖੀ ਕਮਾਉਣੀ ਹੈ ਅਸਲ ਗੱਲ ਤੇ ਉਹ ਹੈ ਰੂਪ ਭੇਸ਼ ਬਣਾ ਲੈਣਾ ਉਹ ਨਹੀਂ ਹੈ ਭਾਈ ਸਾਹਿਬ ਭਾਈ ਗੁਰਦਾਸ ਜੀ ਇਹੀ ਸਮਝਾਉਣਾ ਚਾਹੁੰਦੇ ਨੇ ਤੇ ਭਾਈ ਸਾਹਿਬ ਜੀ ਦੀ ਬਾਣੀ ਤੇ ਮੋਹਰ ਲੱਗੀ ਹੋਈ ਹੈ ਗੁਰੂ ਅਰਜਨ ਸਾਹਿਬ ਜੀ ਦੀ ਸਾਧ ਸੰਗਤ ਬੋਲੋ ਸ੍ਰੀ ਮੋਹਰ ਸਤਿਗੁਰ ਦੀ ਪ੍ਰਵਾਨਗੀ ਇਤਿਹਾਸ ਵਿੱਚ ਬਚਨ ਆਉਂਦਾ ਹੈ ਕਿ ਭਾਈ ਸਾਹਿਬ ਜੀ ਤੁਹਾਡੀ ਬਾਣੀ ਕੁੰਜੀ ਤੇ ਸਾਡੀ ਬਾਣੀ ਤਾਲਾ ਕਲਯੁਗ ਦੇ ਵਿੱਚ ਰਹਿ ਕੇ ਸੰਸਾਰ ਵਿੱਚ ਰਹਿ ਕੇ ਜਦੋਂ ਗੁਰਸਿੱਖ ਆਪ ਜੀ ਦੀ ਬਾਣੀ ਗੁਰੂ ਨਾਨਕ ਦੀ ਬਾਣੀ ਜਦੋਂ ਰਲਾ ਕੇ ਪੜ੍ਹੀ ਜਾਏਗੀ ਤੇ ਸਤਿਗੁਰ ਨੇ ਕਿਹਾ ਸੀ ਭਾਈ ਸਾਹਿਬ ਜੀ ਜਿਨ੍ਹਾਂ ਦੇ ਮਨ ਦੇ ਜੰਦਰੇ ਵੱਜੇ ਹੋਏ ਨੇ ਨਾ ਉਹ ਕੁੰਜੀ ਰੂਪ ਬਾਣੀ ਨਾਲ ਖੁੱਲ ਜਾਂਦੇ ਭਾਈ ਸਾਹਿਬ ਦੇ ਬਚਨਾਂ ਨੂੰ ਸਮਝੀਏ ਉਹ ਕੀ ਪ੍ਰਕਾਰ ਹਨ ਉਹ ਕਿਹੜੀ ਜੁਗਤ ਹੈ ਕਿਹੜੀ ਰਾਹ ਹੈ ਕਿਹੜਾ ਰਸਤਾ ਹੈ ਜਿਹਦੇ ਨਾਲ ਅਸਲ ਵਿੱਚ ਗੁਰਸਿੱਖ ਬਣਿਆ ਜਾ ਸਕਦਾ ਉਹ ਪ੍ਰਕਾਰ ਦੱਸੇ ਗਏ ਨੇ ਭਾਈ ਸਾਹਿਬ ਜੀ ਆਓ ਸਰਵਨ ਕਰੀਏ ਸੁਖੈਨ ਬਚਨ ਨੇ ਨਾਲ ਨਾਲ ਪਤਾ ਲੱਗਦਾ ਜਾਂਦਾ ਕਰੋ ਸਰਵਨ ਸਤਿਗੁਰੂ ਰਹਿਮਤ ਕਰਨ ਜੀ ਅਰੰਭਤਾ ਹੈ ਗੁਰਸਿੱਖੀ ਦਾ ਬੋਲਣਾ ਹੋਏ ਮਿੱਠ ਬੋਲਾ ਪਹਿਲਾ ਪ੍ਰਕਾਰ ਹੁਣ ਪਹਿਲੇ ਪ੍ਰਕਾਰ ਤੇ ਭਾਈ ਸਾਹਿਬ ਨੇ ਸਾਨੂੰ ਇਹ ਆਖਿਆ ਗੁਰੂ ਐਡਾ ਮਿੱਠਾ ਹੈ ਤੂੰ ਕੌੜਾ ਤੋਂ ਬੋਲ ਗਿਆ ਇਹ ਪਹਿਲਾ ਹੀ ਪ੍ਰਕਾਰ ਪਕੜ ਲਓ ਹਾਂ ਪਹਿਲੇ ਤਾਂ ਪੱਲੇ ਬੰਨ ਲਓ ਚੰਗੀ ਤਰ੍ਹਾਂ ਗੰਢ ਮਾਰ ਲਓ ਕਿ ਇਸ ਰਸਨਾ ਤੇ
ਕਦੇ ਕੜਵਾਹਟ ਨਾ ਆਵੇ। ਜੇ ਤਾਂ ਤੂੰ ਬਾਣੀ ਪੜ੍ਹਦਾ ਸਿਮਰਨ ਕਰਦਾ ਹੱਥਾਂ ਪੈਰਾਂ ਨਾਲ ਸੇਵਾ ਕਰਦਾ ਫਿਰ ਤੇ ਤੇਰਾ ਅੰਦਰ ਇਵੇਂ ਹੋ ਜਾਣਾ ਚਾਹੀਦਾ ਕਿ ਬਸ ਅੰਦਰ ਵੀ ਨਿਰਮਲ ਹੋਵੇ ਤੇ ਬਾਹਰ ਵੀ ਨਿਰਮਲ ਹੋਵੇ ਤੇ ਫਿਰ ਤੇ ਤੂੰ ਗੁਰਸਿੱਖ ਕਹਿਣ ਦਾ ਹੱਕਦਾਰ ਹੈ। ਬਸ ਇਹੀ ਸਮਝਾਉਣਾ ਚਾਹ ਰਹੇ ਨੇ। ਜਿਤਨੇ ਵੀ ਬੈਠੇ ਹੋ ਮੇਰੇ ਨਾਲ ਸਾਰੇ ਬਚਨ ਪੜ੍ਹੋ, ਤੁਹਾਡੇ ਸਾਹਮਣੇ ਸਕਰੀਨ ਤੇ ਬਚਨ ਆ ਰਹੇ ਨੇ, ਨਾਲ ਨਾਲ ਜ਼ਰੂਰ ਪੜ੍ਹੋ। ਸ਼ਾਇਦ ਕਿਤੇ ਮੇਰਾ ਕਲਗੀਆਂ ਵਾਲਾ ਕਿਰਪਾ ਕਰ ਦੇਵੇ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਡੇ ਤੇ ਰਹਿਮਤ ਭਰੀ ਨਿਗਾਹ ਕਰ ਛੱਡੇ ਤੇ ਸਾਨੂੰ ਮਿੱਠਾ ਬੋਲਣਾ ਆ ਜਾਏ, ਨਿਵ ਚੱਲਣਾ ਆ ਜਾਏ ਤੇ ਜਦੋਂ ਇਸ ਅਵਸਥਾ ਦੇ ਮਾਲਕ ਬਣ ਜਾਵਾਂਗੇ ਨਾ ਫਿਰ ਸਿਰ ਦੇਣਾ ਵੀ ਆ ਜਾਵੇਗਾ। ਬੋਲੋ ਸ੍ਰੀ, ਫਿਰ ਹੀ ਆਵੇਗਾ, ਉਸ ਤੋਂ ਪਹਿਲੇ ਨਹੀਂ। ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜਿਵੇਂ ਨੇ ਭਾਵੇਂ ਤੱਤੀਆਂ ਤਵੀਆਂ ਤੇ ਬਹਿ ਗਏ ਸਨ ਪਰ ਸਤਿਗੁਰ ਨੇ ਕੋਈ ਉਲਾਂਭਾ ਨਹੀਂ ਸੀ ਕੀਤਾ, ਆਪਣੇ ਰਸਨਾ ਤੋਂ ਇਹ ਬਚਨ ਆ ਕੇ ਸਨ। ਉਲਾਹਨੂ, ਉਲਾਹਨੂ ਦੇ ਅਰਥ ਨੇ ਉਲਾਂਭਾ, ਗਿਲਾ, ਸ਼ਿਕਵਾ। ਹੁਣ ਤੱਤੀਆਂ ਤਵੀਆਂ ਤੇ ਵੀ ਬਹਿ ਕੇ ਕੋਈ ਗਿਲਾ ਨਹੀਂ, ਕੋਈ ਸ਼ਿਕਵਾ ਨਹੀਂ, ਕੋਈ ਉਲਾਂਭਾ ਨਹੀਂ ਕਿ ਹੇ ਪਰਮੇਸ਼ਰ ਤੂੰ ਮੇਰੇ ਨਾਲ ਕੀ ਕਰ ਰਿਹਾ। ਸੋਚਣ ਵਾਲੀ ਗੱਲ ਹੈ। ਇੱਥੇ ਕੋਈ ਜਰਾ ਜੀ ਵੀ ਸੱਟ ਵੀ ਲੱਗ ਜਾਏ, ਕਿਤੇ ਪ੍ਰਸ਼ਾਦੇ ਪਕਾਉਂਦਿਆਂ ਨੂੰ ਹੱਥ ਵੀ ਸੜ ਜਾਏ, ਕੁਛ ਹੋ ਜਾਂਦਾ ਤੇ ਬੰਦਾ ਉਲਾਂਭੇ ਦਿਨ ਤੁਰ ਪੈਂਦਾ ਹੈ। ਸਤਿਗੁਰਾਂ ਸਾਰੀਆਂ ਤਕਲੀਫਾਂ ਮੈਨੂੰ ਹੀ ਦੇਈ ਜਾਂਦਾ ਉਹ ਪਿਆਰਿਆ, ਕਦੀ ਇਹ ਨਹੀਂ ਸੋਚਿਆ ਜਦੋਂ ਸਾਹਿਬਜ਼ਾਦੇ ਨੀਹਾਂ 'ਚ ਖਲੋਤੇ ਸਨ, ਕਦੀ ਉਹਨਾਂ ਨੂੰ ਪੁੱਛ ਕੇ ਦੇਖਦਾ ਤੁਹਾਨੂੰ ਕੋਈ ਉਲਾਂਭਾ ਨਹੀਂ, ਤੁਸਾਂ ਤੁਹਾਡੇ ਵੱਲੋਂ ਕੋਈ ਗਿਲਾ ਨਹੀਂ ਵੀ ਤੁਹਾਨੂੰ ਦੀਵਾਰ 'ਚ ਚੜੇ ਜਾ ਰਹੇ। ਸਾਹਿਬਜ਼ਾਦਿਆਂ ਨੂੰ ਤਿਆਰ ਬਰ ਤਿਆਰ ਕਰਕੇ ਜਦੋਂ ਭੇਜਦੇ ਨੇ ਉਹਨਾਂ ਨੂੰ ਗਿਲਾ ਨਹੀਂ ਆਇਆ, ਪਿਤਾ ਜੀ ਕਿੱਥੇ ਭੇਜ ਰਹੇ। ਪਰ ਮੇਰੇ ਦੀਨ ਦਿਆਲ ਸਤਿਗੁਰੂ ਜਿਨ੍ਹਾਂ ਬਾਰੇ ਭਾਈ ਸਾਹਿਬ ਭਾਈ ਨੰਦ ਲਾਲ ਨੇ ਤੇ ਕਮਾਲ ਕਰ ਦਿੱਤੀ ਸੀ, ਨਾਸਰੋ ਮਨਸੂਰ ਗੁਰੂ ਗੋਬਿੰਦ ਸਿੰਘ, ਇਜ਼ਤੀ ਮਨਜ਼ੂਰ ਗੁਰੂ ਗੋਬਿੰਦ ਸਿੰਘ, ਹੱਕ ਰਾ ਗੰਜੂਰ ਗੁਰੂ ਗੋਬਿੰਦ ਸਿੰਘ, ਜ਼ੁਮਲਾ ਫੈਜ਼ ਨੂਰ ਗੁਰੂ ਗੋਬਿੰਦ ਸਿੰਘ, ਹੱਕ ਹੱਕ ਅੰਦੇਸ਼ ਗੁਰੂ ਗੋਬਿੰਦ ਸਿੰਘ, ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ, ਹੱਕ ਹੱਕ ਆਈਨਾ ਗੁਰੂ ਗੋਬਿੰਦ ਸਿੰਘ, ਖਾਲਸੋ ਬੇਕੀਨਾ ਗੁਰੂ ਗੋਬਿੰਦ ਸਿੰਘ। ਅਖੀਰ ਚ ਜਾ ਕੇ ਲਿਖਦੇ ਨੇ ਕਾਦਰੇ ਹਰਕਾਰ ਗੁਰੂ ਗੋਬਿੰਦ ਸਿੰਘ, ਸਾਰੇ ਆਖੋ ਮੇਰੇ ਨਾਲ ਬੇਕਸਾਰਾ ਯਾਰ ਗੁਰੂ ਗੋਬਿੰਦ ਸਿੰਘ। ਧੰਨ ਨੋ ਕਲਗੀਆਂ ਵਾਲੇ ਸਾਹਿਬ, ਜਿੱਥੇ ਛੋਟੀ ਜੀ ਉਮਰ ਚ ਕਹਿੰਦੇ ਨੇ ਪਿਤਾ ਜੀ ਜੇ ਤੁਹਾਡਾ ਤੁਹਾਡੇ ਸੀਸ ਦਿੱਤਿਆਂ ਇਹਨਾਂ ਦਾ ਧਰਮ ਬਚਦਾ ਹੋਵੇ, ਅੱਗੋਂ ਉਹ ਆਪ ਬੱਚਿਆਂ ਨੂੰ ਤੋਰ ਰਹੇ। ਕਿੰਨੀਆਂ ਸਿਫਤਾਂ ਬਣਦੀਆਂ ਨੇ ਕਲਗੀ ਵਾਲੇ ਦੀਆਂ। ਹਾਂਜੀ,
14 जंग लड़िया ने मेरे सतगुरु ने, 14 जंगा लड़िया ने, ते एक जंग विच भी सतगुरु हारे नहीं, 14 दियां 14 जितियां ने। बोलो श्री, यो है मेरा बादशाह दरवेश। देख देख देता नहीं, सरबंध सदानी, संत सिपाही संगीतकार, धन गुरु गोविंद सिंह पातशाह, केड़ी सिखी केड़ा मार्ग केड़ा रस्ते नाल जोड़िया है। भाई साहब जी सानू समझा रहे हैं, भाई साहब भाई गुरदास जी, आओ पढ़िए सारे प्यार नाल।